ਕਰ ਸਾਥ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਰਾਇਆ ਸਦਾ ਕੁਰਬਾਨ ਕੀਤਾ ਗੁਰੂ ਮਿਟੋ ਜਿਸ ਦੀਆਂ ਇਹ ਵਡਿਆਈਆਂ ਕਹੇ

ਗਜਕ ਬੋਲਾ ਸਤਨਾਮ ਸ਼੍ਰੀ ਵਾਹਿਗੁਰੂ। ਪੌੜੀ ਨਾਨਕ ਜੀ ਉਪਾਇਕ ਹੈ ਲਿਖਣਾ ਆਵੈ ਧਰਮ ਬਹਾਲਿਆ, ਉੱਥੇ ਸੱਚੋ ਹੀ ਸੱਚ ਨਿਬੜੈ। ਤੂੰ ਵਕਤ ਦੇ ਜਮਾਲਿਆ ਥਾਉ ਨਾ ਪਾਇਨ ਕੂੜਿਆ, ਮੁਹ ਕਾਲੇ ਦੋਸ਼ ਚਾਲਿਆ, ਤੇਰੇ ਨਾਂ ਰੱਤੇ ਸੇ ਜਿਣ ਗਏ, ਹਾਰ ਗਏ ਸੁਠਗਣ ਵਾਲਿਆ, ਲਿਖਣਾ ਆਵੈ ਧਰਮ ਬਹਾਲਿਆ।

0: ਜਾਨ ਕੁਦਰ ਜਾਤੀ ਜਿਸੀ ਰੰਗੀ ਕੁਦਰ ਜੀ ਜਹਾਨ ਕੁਦਰ ਨੇਕੀਆਂ ਕੁਦਰ ਵਧੀਆ ਕੁਦਰ ਮਾਨ
1: ਮਾਣ ਬਾਣੀ ਬਸੰਤਰ ਕੁਦਰ ਪਾਉਣ ਪਾਣੀ ਬਸੰਤਰ ਕੁਦਰਤ ਦੀ ਖਾਕ ਸਭ ਤੇਰੀ।

0: ਜਿਨ ਵਿੱਚੋਂ ਆਪ ਗਵਾਇਆ,
1: ਜਿਨ ਸੱਚੋ ਸੱਚ ਬੁਝਾਇਆ, ਸੱਚ ਬੁਝਾਇਆ, ਸੱਚ ਬੁਝਾਇਆ।
2: ਪੌੜੀ ਨੂੰ ਪੌੜੀ ਨਦਰ ਕਰੇ ਜਾ ਆਪਣੇ ਤਾਂ ਨਦਰੀ ਸਤਿਗੁਰ ਪਾਇਆ।

ਅੰਮ੍ਰਿਤ ਸਿੰਘ ਜੀ ਗਾਉਂਦੇ ਨਾਨਕ ਬਾਹਰ ਦੇ ਮਨੋ ਲੈਣੇ ਜਾਂਦੇ ਆਪਣਾ ਹੋਦਾ ਬਣਾਉਂਦੇ ਸਾਡੇ ਕਾਰਜ

0: ਕਾਚੀ ਦੇਹ ਮੋਹ ਫੁਨ ਬਾਂਧੀ ਸੱਠ ਕਠੋਰ ਕੁਚੀਲ ਕੋ ਗਿਆਨੀ ਕਾਚੀ ਦੇਹ ਮੋਹ ਫੁਨ ਬਾਂਧੀ ਸੱਠ ਕਠੋਰ ਕੁਚੀਲ ਕੋ ਗਿਆਨੀ ਤਾਵਤ ਭਰਮਤ ਰਹਿਣ ਨਹੀਂ ਪਾਵਤ ਪਾਰ ਬ੍ਰਹਮ ਕੀ ਗਤ ਨਹੀਂ ਜਾਣੀ ਜੋਬਨ ਰੂਪ ਮਾਇਆ ਮਦ ਮਾਤਾ ਵਿਚਰਤ ਵਿਕਲ ਬੜੋ ਅਭਿਮਾਨੀ ਪਰ ਧਨ ਪਰ ਅਪਵਾਦ ਨਾਰ ਨਿੰਦਾ ਯਹ ਮਿੱਠੀ ਜੀ ਮਾਂ ਹਿਤਾਨੀ ਬਲਬੰਸ਼ ਛਪ ਕਰਤ ਉਪਾਵਾ ਪੇਖਤ ਸੁਨਤ ਪ੍ਰਭ ਅੰਤਰ ਜਾਮੀ ਸੀਲ ਧਰਮ ਦਇਆ ਸੁਚ ਨਾਸਤ ਆਇਓ ਸਰਨ ਜੀ ਕੇ ਦਾਨੀ ਕਾਰਨ ਕਰਨ ਸਮਰੱਥ ਸ੍ਰੀ ਧਰ ਰਾਖ ਲਿਹੋ ਨਾਨਕ ਕੇ ਸਵਾਮੀ ਕੀਰਤ ਕਰਨ ਸਰਨ ਮਨ ਮੋਹਨ ਜੋਹਨ ਪਾਪ ਬਿਦਾਰਨ ਕੋ ਹਰ ਤਾਰਨ ਤਰਨ ਸਮਰੱਥ ਸਵੈ ਵਿਧ ਕੁਲਹਿ ਸਮੂਹ ਉਧਾਰਨ ਸੋ ਚਿਤ ਚੇਤ ਅਚੇਤ ਜਾਨ ਸਤ ਸੰਗਤ ਪਰਮ ਅੰਧੇਰ ਮੋਹੋ ਗਤ ਧੋ ਮੂਰਤ ਘਰੀ ਚਸਾ ਪਲ ਸਿਮਰਨ ਰਾਮ ਨਾਮ ਰਸਨਾ ਸੰਗ ਲਓ ਹੋ ਛੋ ਕਾਜ ਅਲਪ ਸੁਖ ਬੰਧਨ ਕੋਟ ਜਨਮ ਕਹਾਂ ਦੁਖ ਪਾਓ ਸਿੱਖਿਆ ਸੰਤ ਨਾਮ ਪਜ ਨਾਨਕ ਰਾਮ ਰੰਗ ਆਤਮ ਸਿਉ ਰਹੋ ਰੰਚਕ ਰੇਤ ਖੇਤ ਤਨ ਨਿਰਮਤ ਦੁਰਲਭ ਦੇ ਸਵਾਰ ਧਰੀ ਖਾਨ ਪਾਨ ਸੋਧੇ ਸੁਖ ਹੁੰਚਤ ਸੰਕਟ ਕਾਟ ਵਿਪਤ ਹਰੀ ਮਾਤ ਪਿਤਾ ਪਾਈ ਅਰ ਬੰਧਪ ਬੂਝਨ ਕੀ ਸਭ ਸੂਝ ਪਰੀ ਬ੍ਰਜਮਾਨ ਹੋਵਤ ਦਿਨ ਪ੍ਰਤਨਿਤ ਆਵਤ ਨਿਕਟ ਬਿਖਮ ਜਰੀ ਰੇ ਗੁਣਹੀਨ ਦੀਨ ਮਾਇਆ ਕ੍ਰਿਮ ਸਿਮਰ ਸਵਾਮੀ ਏਕ ਘਰੀ ਕਰ ਗਹਿਲੇ ਹੋ ਕਿਰਪਾਲ ਕਿਰਪਾ ਨਿਧ ਨਾਨਕ ਕਾਟ ਭਰਮ ਭਰੀ ਰੇ ਮਨ ਮੂਸ ਬਿਲਾ ਮਹਿ ਗਰਬਤ ਕਰਤਬ ਕਰਤ ਮਹਾ ਮੁਘਨਾ ਸੰਪਤ ਦੋਲ ਝੋਲ ਸੰਗ ਝੋਲਤ ਮਾਇਆ ਮਗਨ ਭ੍ਰਮਤ ਗੁਗਨਾ ਸੁਤ ਬਨਤਾ ਸਾਜਨ ਸੁਖ ਬੰਧਪ ਤਾਂ ਸਿਉ ਮੋਹ ਬੜਿਓ ਸੋ ਘਨਾ ਬੋਇਓ ਬੀਜ ਅਹੰ ਮਮ ਅੰਕੁਰ ਬੀਤਤ ਔਧ ਕਰਤ ਅਘਨਾ ਮਿਰਤ ਮਝਾਰ ਪਸਾਰ ਮੁਖ ਨਿਰਖਤ ਪੁੰਚਤ ਭੁਗਤ ਭੂਖ ਭੁਖਨਾ ਸਿਮਰ ਗੋਪਾਲ ਦਇਆਲ ਸਤ ਸੰਗਤ ਨਾਨਕ ਜਗ ਜਾਨਤ ਸੁਪਨਾ ਸਿਮਰ ਗੋਪਾਲ ਦਇਆਲ ਸਤ ਸੰਗਤ ਨਾਨਕ ਜਗ ਜਾਨਤ ਸੁਪਨਾ
1: ਸਤ ਸੂਰੋ ਸੀਲ ਬਲਵੰਤ ਸਤ ਭਾਏ ਸੰਗਤ ਸਗਨ ਗੁਰੂ ਮਤ ਨਿਰਵੈਰ ਲੀਨਾ ਜਿਸ ਧੀਰਜ ਧੁਰ ਧਵਲ ਦੁਜਾ ਸੇਤ ਬੈਕੁੰਠ ਬੀਨਾ ਪਰ ਸੈ ਸੰਤ ਪਿਆਰ ਜਿਹ ਕਰਤਾਰੇ ਸੰਜੋ ਸਤਗੁਰੂ ਸੇਵ ਸੁਖ ਪਾਇਓ ਅਮਰ ਗੁਰ ਕੀ ਤੋ ਜੋਗ ਨਾਮ ਨਾਮ ਨਾਮ ਰਸ ਖਾਨ ਹਰ ਭੋਜਨ ਨਾਮ ਰੱਖ ਸਦਾ ਚਾਹ ਮੁਖ ਮਿਸ਼ਟ ਬਾਣੀ ਤਨ ਸਤਗੁਰ ਸੇਵਿਓ ਜਿਸ ਪਸਾਏ ਗਤ ਅਗਮ ਜਾਣੀ ਫੁੱਲ ਸਮੂਹ ਸਮੁਦਰ ਪਾਇਓ ਨਾਮ ਨਿਵਾਸ ਸਕਿਆਥ ਜਨਮ ਕਲ ਉਚਰੈ ਗੁਰ ਪਰਸਿਓ ਅਮਰ ਪ੍ਰਕਾਸ਼ ਬਾਰਜ ਕਰ ਦਾਹਿਨੇ ਸਿੱਧ ਸਨ ਮੁਖ ਮੁਖ ਜੋਵੈ ਰਿਤਿ ਬਸੈ ਬਾਵਾਂ ਜੋ ਤੀਨ ਲੋਕਾਂਤਰ ਮੋਹੈ ਹਿਰਦੈ ਵਸੈ ਇਕ ਹਿਓ ਸੋਏ ਰਸ ਤਿਨਹੀ ਜਾਤੋ ਮੁਖੋਂ ਭਗਤ ਉਚਰੈ ਅਮਰ ਗੁਰ ਇਤ ਰੰਗ ਰਾਤੋ ਮਸਤਕ ਨਿਸ਼ਾਨ ਸੱਚੋ ਕਰਮ ਕਲ ਜੋੜ ਕਰ ਧਿਆਯੋ ਮਸਤਕ ਨਿਸ਼ਾਨ ਸੱਚੋ ਕਰਮ ਕਲ ਜੋੜ ਕਰ ਧਿਆਯੋ ਸੋਈ ਨਾਮ ਭਗਤ ਪਰਸਿਓ ਗੁਰੂ ਸਤਗੁਰ ਤਿਲਕ ਸਰਬ ਇੱਛ ਤਿਨ ਪਾਇਓ ਚਰਨ ਤਪਰਸ ਕਿਅਤ ਚਰਨ ਗੁਰ ਅਮਰ ਪਵਰ ਰਹਿ ਹੱਥ ਤਪਰਸ ਕਿਅਤ ਹੱਥ ਲਗਾਏ ਗੁਰ ਅਮਰ ਪੈ ਜੀ ਤਪਰਸ ਕਿਅਤ ਜੀ ਗੁਰ ਅਮਰ ਬਨ ਜੈ ਨੈਣ ਤਪਰਸ ਕਿਅਤ ਨੈਣ ਗੁਰ ਅਮਰ ਪਿਖ ਜੈ ਸ਼ਰਵਣ ਤਪਰਸ ਕਿਅਤ ਸ਼ਰਵਣ ਗੁਰ ਅਮਰ ਸੁਨਿਜੈ ਸਕਿਆਤ ਸੋ ਹਿਓ ਜਿਤ ਹਿਓ ਵਸੈ ਗੁਰੂ ਅਮਰਦਾਸ ਨਿਜ ਜਗਤ ਪਿਤ ਸਕਿਆਤ ਸੋ ਸਿਰ ਜਾਲਪ ਬਣੈ ਜੋ ਸਿਰ ਨਿਵੈ ਗੁਰੂ ਅਮਰ ਨਿਤ ਸਕਿਆਤ ਸੋ ਸਿਰ ਜਾਲਪ ਬਣੈ ਜੋ ਸਿਰ ਨਿਵੈ ਗੁਰੂ ਅਮਰ ਨਿਤ
2: ਸਚ ਨਾਮ ਕਰ ਸੋ ਦ੍ਰਿੜ ਨਾਨਕ ਸੰਗ ਅੰਗਦ ਲੈਣ ਪਰਿਗਤ ਤਾਸ ਕਰਨ ਲਿਵਰਿਓ ਤਿਤ ਕੁਲ ਗੁਰੀ ਅਮਰਦਾਸ ਆਸਾ ਨਿਵਾਸ ਤਾਸ ਗੁਣ ਕਮਣ ਵਖਾਣਾ ਜੋ ਗੁਣ ਲਖੀ ਅਗੋ ਇਹਨਾਂ

ਭਰਪੂਰ ਜੁਗ ਜੁਗ ਵਾਹ ਗੁਰੂ ਤੇਰਾ ਸਭ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਾ ਸਕੇ ਕੋ ਤੂੰ ਕੱਢ ਕਾ ਬ੍ਰਹਮਾ ਵਿਸ਼ਣ ਸਿਰੇ ਤੈ ਅਗਨਤ ਤਿਨ ਕੋ ਮੋਹ ਪਿਆ ਮਨ ਮਧਿਕਾ ਚੌਰਾਸੀ ਲੱਖ ਜੂਣੇ ਉਪਾਈ ਰਿਜਕ ਦੀਆ ਰਿਜਕ

श्री वाहे गुरु जी। दिलावल महला

ਗਿਣਾ ਵੇ ਇਹ ਆਗਿਆ ਹਉ ਵਿੱਚ ਨਾ ਆਓ ਜੇ ਹਉ ਚ ਰਹੇ ਤੇ ਜਗ੍ਹਾ ਨਹੀਂ ਉਹ ਮਿਲਣੀ ਇੱਥੇ ਗੁਰੂ ਦੇ ਘਰ ਚ ਆਪਸ ਕਹੋ ਕਰ ਕੱਛ ਨਾ ਜਨਾਵੇ ਜਿਸ ਜੀ ਆਪਣੇ ਆਪ ਨੂੰ ਸਮਝਾਂਗੇ ਨਾ ਕਿ ਹਉ ਮੈਂ ਚਾਹੇ ਕੀਰਤਨ ਕਰਦਾ ਚਾਹੇ ਕਥਾ ਕਰਦਾ ਚਾਹੇ ਕੋਈ ਹੋਰ ਕੋਈ ਸੇਵਾ ਕਰਦਾ ਜੇ ਹਉ ਹਨ ਵੀ ਗੁਰੂ ਦੇ ਘਰ ਚ ਨਹੀਂ ਉਹ ਜਗ੍ਹਾ ਮਿਲ ਸਕਦੀ ਆਗਿਆ ਹੈ ਗੁਰੂ ਦੀ ਇਹ ਆਗਿਆ ਆਪਸ ਕਹੋ ਕਰ ਕੱਛ ਨਾ ਜਨਾਵੇ ਹਰ ਹਰ ਨਾਮ ਹਿਰਦੇ ਸਤਿਆ ਵੇ ਮਨ ਵੇਚੇ ਸਤਿਗੁਰ ਕੇ ਪਾਸ ਮਨ ਗੁਰੂ ਅੱਗੇ ਮੱਥਾ ਟੇਕ ਦਿਓ ਜਬ ਤੱਕ ਮਨ ਸਾਡੇ ਕੋਲ ਰਿਹਾ ਮਨ ਚੰਚਲਿਆ ਇਹਨੇ ਟਿਕਣਾ ਨਹੀਂ ਉਹ ਇਹ ਗੁਰੂ ਅੱਗੇ ਮੱਥਾ ਟੇਕ ਦਿਓ ਐਸੇ ਐਸੇ ਮਹਾਂਪੁਰਖਾਂ ਦੇ ਦਰਸ਼ਨ ਹੋਏ ਹੁਣ ਸਮਾਂ ਕੀਰਤਨ ਦੀ ਸਮਾਪਤਾ ਵੀ ਹੋ ਗਿਆ ਜਿਹੜੇ ਕਹਿੰਦੇ ਬਾਰਾਂ ਬਾਰਾਂ ਘੰਟੇ ਫੁਰਨਾ ਹੀ ਕੋਈ ਨਹੀਂ ਸਾਡੇ ਘਰ ਇੱਕ ਆਉਂਦੇ ਹੁੰਦੇ ਸੀ ਬਾਬਾ ਸੁਰਜਣ ਸਿੰਘ ਹੋਰੀ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਦੇ ਜੇਲ੍ਹ ਦੇ ਸਾਥੀ ਬਾਰਾਂ ਬਾਰਾਂ ਘੰਟੇ ਫੁਰਨਾ ਹੀ ਕੋਈ ਨਹੀਂ ਜੇ ਫੁਰਨਾ ਕੋਈ ਨਹੀਂ ਦੁੱਖ ਵੀ ਕੋਈ ਨਹੀਂ ਕੋ ਮਨ ਤੇ ਮਹਿਸੂਸ ਕਰਨਾ ਹੈ ਨਾ ਤੇ ਮਨ ਗੁਰੂ ਅੱਗੇ ਪਿਆ ਕਹਿਣ ਲੱਗੇ ਹੁਣ 86 ਸਾਲ ਦੀ ਉਮਰ ਹੈ ਸਰੀਰ ਤੇ ਸਰੀਰ ਹੈ ਦੋ ਢਾਈ ਘੰਟੇ ਅਜੇ ਵੀ ਅਫੁਰ ਰਹਿ ਜਾਂਦੀ ਹੈ ਗੱਲ ਅਫੁਰ ਫੁਰਨਾ ਕੋਈ ਨਹੀਂ ਜੇ ਮਨ ਨੂੰ ਚੱਪਣ ਵਾਲੇ ਕਹਿੰਦੇ ਬਾਣੀ ਪੜ੍ਹਨ ਵੇਲੇ ਇਹ ਮਹਿਸੂਸ ਕਰੋ ਅਸੀਂ ਗੁਰੂ ਸਾਹਿਬ ਦੇ ਚਰਨਾਂ 'ਚ ਬੈਠ ਕੇ ਬਾਣੀ ਪੜ੍ਹ ਰਹੇ ਹਾਂ ਗੁਰੂ ਸਾਹਿਬ ਨੂੰ ਸੁਣਾ ਰਹੇ ਹਾਂ ਤੁਹਾਡਾ ਮਨ ਬਾਹਰ ਨਹੀਂ ਜਾਊਗਾ ਜਪਜੀ ਸਾਹਿਬ ਪੜ੍ਹਨ ਵੇਲੇ ਪੜ੍ਹੋ ਆਪ ਸੁਣੋਗੇ ਅਤੇ ਬਾਣੀ ਦੇ ਅਰਥਾਂ ਨਾਲ ਮਨ ਜੋੜੋ ਅਤੇ ਮਹਿਸੂਸ ਕਰੋ ਵੀ ਅਸੀਂ ਗੁਰੂ ਸਾਹਿਬ ਨੂੰ ਸੁਣਾ ਰਹੇ ਜਪਜੀ ਸਾਹਿਬ ਦੇ ਪਾਠ 'ਚ ਇੰਨੀ ਬਰਕਤ ਹੈ ਜਿਹੜੇ ਕਰਦੇ ਨੇ ਨਿਤਨੇਮ ਧੰਨ ਭਾਗ ਵੱਡਿਆਂ ਭਾਗਾਂ ਵਾਲੇ ਨੇ ਅਤੇ ਜਿਹੜੇ ਨਹੀਂ ਕਰਦੇ ਜਪਜੀ ਸਾਹਿਬ ਜ਼ਰੂਰ ਪੜ੍ਹੋ ਇੰਨੀ ਬਰਕਤ ਜੇ ਭਾਈ ਗੋਪਾਲ ਨੂੰ ਮਹਾਰਾਜ ਕਹਿਣ ਲੱਗੇ 6ਵੀਂ ਪਾਤਸ਼ਾਹੀ ਵੀ ਜਪਜੀ ਸਾਹਿਬ ਦਾ ਪਾਠ ਸੁਣਾ ਇਤਿਹਾਸ 'ਚ ਲਿਖਿਆ ਹੋਇਆ ਉਹਨੇ ਸ਼ੁਰੂ ਕੀਤਾ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਮਨ ਗੁਰੂ ਅੱਗੇ ਰੱਖ ਦਿੱਤਾ ਗੁਰੂ ਨੂੰ ਪਾਠ ਸੁਣਾ ਰਹੇ ਜਾਂ ਸੋ ਦਰ ਕੇ ਹਾਂ ਇੱਥੇ ਪਹੁੰਚਾ ਅਤੇ ਮਹਾਰਾਜ ਦੇ ਮਨ 'ਚ ਖਿਆਲ ਆ ਗਿਆ ਗੁਰੂ ਹਰਗੋਬਿੰਦ ਸਾਹਿਬ ਦੇ ਵੀ ਜੇ ਇਹਨੇ ਇੱਦਾਂ ਹੀ ਪਾਠ ਸੁਣਾ ਦਿੱਤਾ ਇਹਨੂੰ ਕੀ ਦੇਈਏ ਅੱਜ ਅਤੇ ਮਹਾਰਾਜ ਆਪਣਾ ਆਸਣ ਚੱਲਣ ਲੱਗ ਪਿਆ ਆਸਣ ਬੈਠੇ ਸੀ ਨਾ ਤਖ਼ਤ 'ਤੇ ਆਪਣਾ ਆਸਣ ਪਾਸੇ ਹੋਣ ਲੱਗ ਪਿਆ ਜਾਂ ਇੱਥੋਂ ਤੱਕ ਪਹੁੰਚਾ ਨਾ ਜੱਤ ਪਹਾਰਾ ਤੇਜ ਸੁਣਿਆਰ ਅਤੇ ਤਿੰਨ ਹਿੱਸੇ ਆਸਣ ਆਪਾਂ ਮਹਾਰਾਜ ਆਪਣਾ ਛੱਡ ਚੁੱਕੇ ਸੀ ਉਹਨ ਐਂ ਵੇਖਿਆ ਸਤਿਗੁਰਾਂ ਵੱਲ ਇਸ ਤਰ੍ਹਾਂ ਅਤੇ ਮਹਾਰਾਜ ਇੰਨੇ ਪ੍ਰਸੰਨ ਇੰਨੇ ਖੁਸ਼ ਇਹਦੇ ਮਨ 'ਚ ਖਿਆਲ ਆ ਗਿਆ ਪਹਿਲੇ ਫੁਰਨਾ ਨਹੀਂ ਆਇਆ ਹੁਣ ਆ ਗਿਆ ਸਤਿਗੁਰ ਖੁਸ਼ ਬੜੇ ਆ ਜੇ ਕਿਤੇ ਘੋੜਾ ਹੀ ਦੇ ਦੇਣ ਜੇ ਘੋੜਾ ਹੀ ਦੇ ਦੇਣ ਮਹਾਰਾਜ ਨੇ ਜਿਹੜਾ ਆਸਣ ਛੱਡਿਆ ਸੀ ਮੁੜ ਕੇ ਫਿਰ ਉੱਥੇ ਬੈਠ ਗਿਆ ਜਾਂ ਭੋਗ ਪਿਆ ਜਨੀ ਇਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁੱਖ ਜਿਲੇ ਕੇਤੀ ਛੁੱਟੀ ਨਾਲ ਤੇ ਮਹਾਰਾਜ ਕਹਿਣ ਲੱਗੇ ਭਾਈ ਗੋਪਾਲ ਤੂੰ ਜੱਤ ਪਹਾਰਾ ਤੱਕ ਪਾਠ ਸੁਣਾਇਆ ਜੱਤ ਪਹਾਰਾ ਮਨ ਟਿਕੇ ਵਿੱਚ ਪਾਠ ਹੋਵੇ ਤੇ ਗੁਰੂ ਸੁਣਦਾ ਜੇ ਘੋੜਾ ਮੰਗਵਾ ਕੇ ਦੇ ਦਿੱਤਾ ਅਤੇ ਸਿੱਖਾਂ ਪੁੱਛਿਆ ਮਹਾਰਾਜ ਆਸਣ ਛੱਡਣ ਲੱਗ ਪਿਆ ਸੀ ਗੱਲ ਕੀ ਸੀ ਅਤੇ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਜੇ ਇਹ ਸੁਣਾ ਦਿੰਦਾ ਨਾ ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ ਉਸੇ ਅਵਸਥਾ ਵਿੱਚ ਸੁਣਾ ਦਿੰਦਾ ਨਾ ਪਾਠ ਅਤੇ ਮੇਰੇ ਮਨ 'ਚ ਖਿਆਲ ਆਇਆ ਸੀ ਵੀ ਹੋਰ ਕੀ ਦੇਣਾ ਤਖ਼ਤ 'ਤੇ ਬਿਠਾਲ ਕੇ ਨਮਸਕਾਰ ਕਰ ਦੇਵਾਂਗੇ ਵੀ ਹੁਣ ਤੂੰ ਗੁਰੂ ਹੋਇਓ ਇਹ ਜਪਜੀ ਸਾਹਿਬ ਦੇ ਪਾਠ ਦੀ ਬਰਕਤ ਆ ਮਨ ਵੇਚੇ ਸਤਿਗੁਰ ਕੇ ਪਾਸ ਜਿਸ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨੇਹ ਕਾਮ

ਸਾਰੇ ਬੋਲੇ ਨਹੀਂ। ਦਿੱਲੀ ਵਿੱਚ ਸਾਨੂੰ ਕਹਿੰਦੇ ਪ੍ਰੇਮੀ ਵੀ ਸਾਨੂੰ ਇਹ ਸੁਣਾਓ ਤੇ ਸਾਨੂੰ ਬੰਗਲਾ ਸਾਹਿਬ ਦੇ ਦਰਸ਼ਨ ਹੋ ਜਾਂਦੇ, ਅਸੀਂ ਸ਼ੀਸ਼ਗੰਜ ਮਨ ਕਰਕੇ ਸ਼ੀਸ਼ਗੰਜ ਪਹੁੰਚ ਜਾਂਦੇ। ਇਹ ਅਟਲ ਸੱਚਾਈ ਜੇ ਜੋ ਬਚਨ ਹੈ ਨਾ ਇਹਦੇ ਵਿੱਚ ਅਟਲ ਸੱਚਾਈ, ਸੋ ਸਾਰੇ ਗੱਜ ਕੇ ਬੋਲੋ।

हर को नाम

ਏਡੀ ਗੂੜੀ ਨੀਂਦ ਆਈ ਹੈ, ਇੱਕ ਮੇਰੀ ਪਾਸਾ ਵੀ ਨਹੀਂ ਪਾਈ। ਨਿਰੰਕਾਰ ਨੇ ਵਡੇਰੀ ਅਵਸਥਾ ਵਿੱਚ ਇੱਕੋ ਇੱਕ ਪੁੱਤ ਦਿੱਤਾ ਹੈ, ਪਰ ਉਸਨੂੰ ਕੋਈ ਨਾ ਕੋਈ ਰੋਗ ਲੱਗਾ ਹੀ। ਕੋਈ ਉਸਨੂੰ ਝੱਲਾ ਕਹਿੰਦਾ, ਕੋਈ ਜਵਾਨਾ ਕਹਿੰਦਾ, ਕੋਈ ਬਾਵਲਾ ਕਹਿੰਦਾ। ਮੈਂ ਚੁੱਪ ਕਰ ਗਿਆ। ਮੈਂ ਖਾਮੋਸ਼ ਹੋ ਗਿਆ। ਲੋਕਾਂ ਦੇ ਬੱਚੇ ਖੇਡਦੇ ਸਨ, ਪਰ ਮੇਰਾ ਨਾਲ ਕਦੇ ਵੀ ਨਹੀਂ ਖੇਡਦੇ। ਹੋਰ ਬੱਚੇ ਮਾਤਾ ਪਿਤਾ ਤੋਂ ਆ ਕੇ ਚੀਜ਼ਾਂ ਮੰਗਦੇ, ਪਰ ਮੇਰੇ ਨਾਨਕ ਨੇ ਮੇਰੇ ਕੋਲੋਂ ਕਦੇ ਵੀ ਕੁਛ ਨਹੀਂ। ਤਿੰਨ ਦਿਨ ਹੋ ਗਏ ਸਨ, ਪ੍ਰਸ਼ਾਦ ਨਹੀਂ ਛਕੇ, ਪਤਾ ਨਹੀਂ ਕਿਹੜਾ ਰੋਗ। ਅੰਦਰ ਜਾ ਕੇ ਸੁੱਤਾ ਹੈ। ਤਿੰਨ ਦਿਨਾਂ ਤੋਂ ਮੇਰਾ ਲਾਲ ਭੋਜਨ ਪਾਇਆ ਹੈ, ਜੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਭੋਜਨ ਨਹੀਂ ਛਕਿਆ ਤਾਂ ਮਮਤਾ ਦੀ ਮਾਰੀ ਹੋਈ ਮਾਂ ਮਾਤਾ ਤ੍ਰਿਪਤਾ ਨੇ ਵੀ ਮੂੰਹ ਚ ਗੁਰਕੀ ਨਹੀਂ ਪਾਈ। ਜਿਸ ਮਾਂ ਦਾ ਪੁੱਤ ਭੁੱਖਾ ਸੋ ਜਾਏ ਉਸ ਮਾਂ ਨੂੰ ਨੀਂਦ ਨਹੀਂ ਦਿੰਦੀ। ਪੁੱਤ ਸੌ ਗਿਆ ਹੈ, ਮਾਂ ਜਾ ਕੇ ਉਠਾਦੀ, ਕਾਕਾ ਭੁੱਖਾ ਕਿਉਂ ਸੌ ਗਿਆ? ਇੱਕ ਬੁਰਕੀ ਤਾਂ ਮੂੰਹ ਚ ਪਾਏ, ਮਾਂ ਦੀ ਆਂਦਰਾ ਠਰ ਜਾ। ਬੱਚਾ ਰੱਜ ਕੇ ਪ੍ਰਸ਼ਾਦ ਛਕ ਲਵੇ, ਮਾਂ ਪਹਿਲੇ ਰੱਜ। ਇਹ ਮਾਂ ਦਾ ਪਿਆਰ, ਮਾਤਾ ਪ੍ਰੀਤ ਕਰੇ ਪੁੱਤ, ਮਾਤਾ ਤ੍ਰਿਪਤ। ਇਹਨਾਂ ਖਿਆਲਾਂ, ਇਹਨਾਂ ਵਿਚਾਰਾਂ ਵਿੱਚ, ਕਿਉਂਕਿ ਮਾਤਾ ਤ੍ਰਿਪਤਾ ਹਜ਼ੂਰ ਨੂੰ ਪੁੱਤਰ ਹੀ ਸਮਝ। ਗੁਰੂ ਨਾਨਕ ਇੱਕ, ਪਰ ਵੇਖਣ ਵਾਲੀਆਂ ਵੱਖੋ ਵੱਖ। ਤ੍ਰਿਪਤਾ ਨੇ ਜਾਣਿਆ ਸੁੱਤ, ਕਾਲੂ ਨੇ ਜਾਣਿਆ ਪੁੱਤ, ਲਾਲੂ ਭਤੀਜਾ ਜਾਣਿਆ, ਮੂਲੇ ਜਾਣਿਓ ਇਹ ਜਵਾਈ, ਚੰਦੋ ਰਾਣੀ ਜਾਣੇ ਸਰਬੰਧੀ, ਜੈ ਰਾਮ ਸਾਲਾ ਜਾਣਿਆ, ਪਰ ਬੇਬੇ ਨਾਨਕੀ ਨੇ ਜਾਣਿਆ ਰੱਬ ਰੂਪ ਮੇਰੋ ਭਾਈ। ਸ੍ਰੀ ਚੰਦ ਲਕਸ਼ਮੀ ਦਾਸ, ਇਹ ਜਾਣਤ ਨਿਜਬਾਬ ਕਰ, ਰਾਏ ਬੁਲਾਰ ਕੋ ਪ੍ਰਤੀਤ ਭਲੀ ਆਈ ਹੈ। ਸ੍ਰੀ ਗੁਰੂ ਅੰਗਦ ਸਾਹਿਬ, ਇਹ ਜਾਣਤ ਅਕਾਲ ਰੂਪ ਤੇ ਮੂਰਖੋ ਨੇ ਜਾਣਿਆ ਗੁਰੂ ਨਾਨਕ, ਜਿਨ੍ਹਾਂ ਨੂੰ ਭਾਵਨਾ ਦੀ ਰੋਸ਼ਨੀ ਦੀ, ਜਿਨ੍ਹਾਂ ਨੂੰ ਭਾਵਨਾ ਦੀ ਲਾਈਟ ਨਹੀਂ ਮਿਲੀ, ਉਹਨਾਂ ਨੇ ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪੁਰਾਈ ਆ। ਭਾਵਨਾ ਸਭ ਤੋਂ ਵੱਡੀ ਚੀਜ਼। ਜਿਤਨੇ ਤੱਕ ਸਾਨੂੰ ਆਪਣੇ ਗੁਰੂ ਤੇ ਪੂਰਨ ਵਿਸ਼ਵਾਸ ਨਹੀਂ ਆਇਆ, ਉਤਨੇ ਤੱਕ ਅੰਦਰ ਗਿਆਨ ਦਾ ਪ੍ਰਕਾਸ਼ ਨਹੀਂ ਹੋ ਸਕਦਾ। ਜਾਂ ਕਿ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਿਲ ਗਿਆ। ਵਿਸ਼ਵਾਸ ਹੀ ਵੱਡੀ, ਵਿਸ਼ਵਾਸ ਹੀ ਸਭ ਤੋਂ ਵੱਡੀ। ਅਸੀਂ ਕਈ ਵਾਰੀ ਆ ਕੇ ਗੁਰਦੁਆਰੇ ਆ ਕੇ ਗੁਰੂ ਸਾਹਿਬ ਅੱਗੇ ਮੱਥਾ ਵੀ ਟੇਕਦੇ, ਪਰ ਮੱਥਾ ਟੇਕ ਕੇ ਵੀ ਸਾਨੂੰ ਪੂਰਨ ਵਿਸ਼ਵਾਸ ਨਹੀਂ ਆਉਂਦਾ
ਇਹ ਵਿਸ਼ਵਾਸ ਆ ਜਾਏ ਤਾਂ ਹੁਕਮ ਕਿਉਂ ਨਾ ਮੰਨੀ? ਹੁਕਮ ਨਹੀਂ ਮੰਨ, ਮੱਥਾ ਜ਼ਰੂਰ ਟੇਕਦੇ ਪਰ ਹੁਕਮ ਮੱਥਾ ਟੇਕਿਆ ਗੁਰੂ, ਮੱਥਾ ਤਾਂ ਤੇਰੇ ਅੱਗੇ ਟੇਕਾਂਗੇ ਪਰ ਤੇਰਾ ਹੁਕਮ ਨਹੀਂ ਮੰਨ। ਜੇ ਹੁਕਮ ਨਹੀਂ ਮੰਨਿਆ ਤਾਂ ਜੀਵਨ ਪ੍ਰਵਾਨ ਨਹੀਂ। ਜੇ ਮੱਥਾ ਟੇਕ ਦਿੱਤਾ ਹੈ ਫਿਰ ਪਿੱਛੇ ਕੀ ਰਹਿ ਗਿਆ? ਜੇ ਮੱਥਾ ਟੇਕਿਆ ਹੈ ਤਨ ਗੁਰੂ ਦਾ ਹੋ ਗਿਆ, ਫਿਰ ਜੋ ਗੁਰੂ ਕਾ ਹੁਕਮ ਹੈ ਠੀਕ। ਜੇ ਗੁਰੂ ਕਾ ਹੁਕਮ ਹੈ ਰਹਿਣੀ ਰਹੇ ਸੋਈ ਸਿੱਖ ਮੇਰਾ ਸਤਿ ਬਚੇ। ਇਹ ਨਹੀਂ

राम की।

ਵਾਰੀ ਸਾਹਿਬ ਹੋਏ ਦਇਆਲ ਕਿਰਪਾ ਕਰੇ ਤਾਂ ਸਾਈ ਘਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ। ਹੁਕਮ ਮੰਨੇ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਖਸਮੇ ਪਾਵੇ ਸੋ ਕਰੇ ਮਨ ਚਿੰਦਿਆ ਸੋ ਫਲ ਪਾਏ ਸੀ। ਤਾਂ

ਸੱਚ ਧਿਆਈਏ ਸੁੱਚ ਹੋਵੇ ਤਾਂ ਕਣਕ ਸੱਚ ਧਿਆਈਆ ਸੁੱਚ ਹੋਵੇ ਤਾਂ ਸੱਚ

ਤੈ ਅੰਦਰ ਸਭ ਕੋ ਵੇਖਦਰੀ ਹਿੱਟ ਚਲਾਏਂਦਾ ਆਪੇ ਦੇ ਵਡਿਆਈਆ ਆਪੇ ਹੀ ਕਰਮ ਕਰਾਏਂਦਾ ਵੱਡੋ ਵੱਡਾ ਵੱਡ ਮੇਦਨੀ ਸਿਰ ਸਿਰ ਧੰਦੇ ਲਾਏਂਦਾ ਨਦਰੋ ਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏਂਦਾ ਦਰ ਮੰਗਣ ਪੇਖਣਾ।

भए प्रसन्न गुरुदेवा। इन प्रभ जब आए मोह दिया तब

चतुर चक्र मूर्ति चतुर चक्र भूते स्वयं।

ਹਾਰ ਪਾਈ ਅਤਾ ਹੈ ਕੀਰਤ ਤਿਹਾਰੀ ਤੋ ਨਾ ਪਾਰ ਪਾਈ ਅਤਾ ਹੈ ਕਾਗਜ ਦੀਪ ਸਭੈ ਕਰਕੇ ਕਾਗਜ ਦੀਪ ਸਭੈ ਕਰਕੇ ਅਰਸਾਤ ਸਮੁੰਦਰ ਕੀ ਮਸ ਕਹਿ ਹਾਂ।

ਬਰਦਾਸ਼ਤ ਨਹੀਂ ਦੇਖਦੇ ਸੁਧ ਬੁੱਧੀ ਨਹੀਂ ਹੈ। ਐਸੇ ਮਹਾਨ ਦਰਸ਼ਨ ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ ਬੁੱਧ ਕੀ ਨਾ ਬੁੱਧ ਰਹੀ ਮਤ ਮੇ ਨਾਮ ਵਹੀ ਦੇਖ ਮੈਂ ਤਾਂ ਆਪਣਾ ਆਪ ਹੀ ਭੁੱਲ ਗਈ ਹਾਂ ਦਰਸ਼ਨ ਸੁਪਨੇ ਉਹ ਵੀ ਭਈ ਕਹੋ ਕੀ ਰਾਇਣ ਚ ਉੱਤਮ ਸਖੀ ਮੱਧਮ ਨੂੰ ਕਹਿੰਦੀ ਭੈਣੇ ਮੈਨੂੰ ਸੁਪਨੇ ਚ ਰਾਤੀ ਸਾਈ ਮਿਲੇ ਤੋ ਮੱਧਮ ਸਖੀ ਕਹਿੰਦੀ ਫਿਰ ਕਹੋ ਕੀ ਨਾਮ ਚਲਾ ਉਸਦਾ ਅੰਚਲ ਕਿਉਂ ਨਾ ਪਕੜ ਲਿਆ ਸੁਪਨੇ ਉਹ ਵੀ ਭਈ ਕਹੋ ਕੀ ਨਾ ਅੰਚਲ ਉਸਦਾ ਦਾਮਨ ਕਿਉਂ ਨਾ ਉਹਨੂੰ ਜਾਣ ਕਿਉਂ ਦਿੱਤਾ ਉਹ ਉੱਤਮ ਸਖੀ ਰੋ ਕੇ ਕਹਿੰਦੀ ਹੈ ਕੀ ਕਰਾਂ ਸੁੰਦਰ ਪੁਰਖ ਵਿਰਾਜਤ ਉਹ ਇਤਨਾ ਸੁੰਦਰ ਸੀ ਇਤਨੇ ਜਲਾਲ ਵਾਲਾ ਸੀ ਸੁੰਦਰ ਪੁਰਖ ਵਿਰਾਜਿਤ ਪੇਖ ਮਨ ਵੰਸ਼ ਦਾ

ਇਸ਼ਕ ਦਾ ਸਜਦਾ ਕੀਤਾ, ਯਾਰ ਸਾਹਮਣੇ ਆ ਕੇ ਖੜੋ ਗਏ, ਫਿਰ ਹੋਇਆ ਕੀ? ਬੁੱਲੇ ਨੇ ਕਮਾਲ ਕੀਤਾ, ਕਹਿੰਦਾ ਜਦ ਯਾਰ ਨੇ ਆਉਣ ਦੀਦਾਰ ਦਿੱਤਾ, ਗੱਲ ਦੱਸਣੀ ਨਹੀਂ ਜਿਹੜੀ ਬੀਤੀ ਹੈ, ਉਹ ਦੱਸਣ ਵਾਲੀ ਚੀਜ਼। ਜੇ ਕੋਈ ਦੱਸਦਾ ਫਿਰਦਾ ਤਾਂ ਗਲਤ ਹੈ। ਬਾਬਾ ਜੀ ਬਚਨ ਕਰਦੇ ਸਨ ਕਈ ਐਸੇ ਨੂੰ, ਮੈਂ ਤੁਹਾਨੂੰ ਰੱਬ ਮਿਲਾ ਦਿੰਦਾ, ਮੈਂ ਰੱਬ ਹਾਂ ਨਰਮਕਾਰ। ਬਾਬਾ ਜੀ ਬਚਨ ਕਰਦੇ ਸਨ ਝੂਠ ਹੋ ਗਿਆ, ਜਿੱਥੇ ਮੈਂ ਉੱਥੇ ਤਾਂ ਰੱਬ ਹੁੰਦਾ ਹੀ ਨਹੀਂ। ਆਖੋ ਸ਼੍ਰੀ ਬਾਬਾ, ਮੈਂ ਤੋਂ ਵਿਛੋੜਾ ਹੈ ਕਿਉਂ ਭਾਈ? ਜੇ ਤੂੰ ਕਹਿੰਦਾ ਹੈ ਤਾਂ ਮੈਂ ਨਿਰੰਕਾਰ ਮੇਰਾ ਦਿੰਦਾ, ਮੈਂ ਨਿਰੰਕਾਰ। ਅਦੋਂ ਕਹਿੰਦੇ ਸੋ ਅਜਾਨ ਕਹੇ ਮੈਂ ਜਾਣਾ, ਜਿਹੜਾ ਕਹਿੰਦਾ ਮੈਂ ਜਾਣੀ, ਮੇਰੀ ਬੜੀ ਬਿਰਤੀ ਲੱਗਦੀ, ਕੁਛ ਨਹੀਂ ਉਹ ਤਾਂ ਅਣਜਾਣ, ਉਹਨੇ ਗੁਰਮਤ ਨੂੰ ਸਮਝਿਆ ਹੀ। ਸੋ ਅਜਾਨ ਕਹੇ ਮੈਂ ਜਾਣਾ, ਜਾਣ ਆਰ ਨਾ ਛਾਣਾ। ਕਿਸੇ ਮਹਾਤਮਾ ਨੇ ਬਾਬਾ ਗੁਰੂ ਸਿੰਘ ਜੀ ਮਹਾਰਾਜ ਅੱਗੇ ਬੇਨਤੀ ਕੀਤੀ, ਬਾਬਾ ਜੀ ਮੈਂ ਸੁਣਿਆ ਤੁਹਾਨੂੰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਾਖਿਆਤ ਦਰਸ਼ਨ ਹੁੰਦੇ ਹਨ। ਬਾਬਾ ਜੀ ਕਹਿਣ ਲੱਗੇ ਮਹਾਂਪੁਰਸ਼ੋ, ਜੇ ਹਾਂ ਕਹਿੰਦੇ ਆ ਤਾਂ ਹਉਮੈ ਆਉਂਦੀ ਹੈ, ਕੀ ਪਤਾ ਹੁੰਦੇ ਹੀ ਹੋਣਗੇ ਆਪਸ ਚ। ਹਾਂ ਵੀ ਤਾਂ ਦੁਰਾਈ ਪਾਈ, ਮੈਂ ਮੇਰੀ ਨੇ ਦਿੱਤੀ ਤੈਨੂੰ, ਇਸ ਮੈਂ ਮੇਰੀ ਨੇ ਇਸ ਪਾਈ ਤੂੰ। ਜਿਸ ਤਰ੍ਹਾਂ ਰਾਤ ਤੇ ਦਿਨ ਦਾ ਮੇਲ ਨਹੀਂ ਹੈ, ਇਸੇ ਤਰ੍ਹਾਂ ਮੈਂ ਤੇ ਤੂੰ ਦਾ ਮੇਲ। ਜਬ ਹਮ ਹੋਤੇ ਮੈਂ ਵਿੱਚ ਫਿਰਦਾ ਹੈ ਤੋ ਤੂੰ ਨਹੀਂ ਆਏ, ਜਬ ਹਮ ਹੋਤੇ ਤਬ ਤੂੰ ਨਾ ਹੀ ਅਬ ਤੂੰ ਹੀ, ਜਿੱਥੇ ਤੂੰ ਦਾ ਪ੍ਰਕਾਸ਼ ਹੋ ਜਾਏਗਾ ਉੱਥੇ ਮੈਂ ਨਹੀਂ। ਬਾਬਾ ਜੀ ਨੇ ਦਰਸ਼ਨ ਕੀਤਾ, ਕੀ ਪਤਾ ਹੋਤੇ ਹੀ ਮਹਾਰਾਜ ਮੈਨੂੰ ਵੀ ਦਰਸ਼ਨ ਕਰਾਓ। ਬਾਬਾ ਜੀ ਸੱਚਖੰਡ ਵਿੱਚ ਲੈ ਗਏ, ਸਾਹਮਣੇ ਸ੍ਰੀ ਗੁਰੂ ਸਾਹਿਬ ਦਾ ਪ੍ਰਕਾਸ਼ ਸੀ। ਲੋਕਾਂ ਪੁੱਛੋ ਆਹ ਗੁਰੂ ਨਾਨਕ ਵਿੱਚ ਮੈਨੂੰ ਨੀ ਦਿਸਦਾ। ਬਾਬਾ ਜੀ ਕਹਿਣ ਲੱਗੇ ਪੜ੍ਹਾਈ ਤੋਂ ਬਗੈਰ ਕੋਈ ਚੀਜ਼ ਨਹੀਂ ਮਿਲਦੀ। ਆਖੋ ਜਿਤਨੇ ਤੱਕ ਪੜ੍ਹਾਈ ਨਾ ਪੜ੍ਹੀ, ਬੱਚਾ ਜੇ ਪੜ੍ਹਾਈ ਪੜ੍ਹੇਗਾ ਤਾਂ ਆਲਮ ਮਿਲੇਗਾ, ਅੱਖਾਂ ਉਹ ਹੀ ਹੈ। ਪਰ ਹੁਣ ਇਹਨੂੰ ਬੜਾ ਚੰਗਾ ਲੱਗ ਰਿਹਾ ਆਪਣੇ ਮਾਸਟਰ ਦੀ ਸੰਗਤ, ਤਾਂ ਗੁਰਮੁਖ ਦੀ ਪੜ੍ਹਾਈ ਪੜ੍ਹ ਕੇ। ਅਸੀਂ ਉਹ ਪੜ੍ਹਦੇ ਨਹੀਂ ਹਾਂ, ਨਿਤਨੇਮ ਕਰਦੇ ਨਹੀਂ, ਬਾਣੀ ਨਾਲ ਜੁੜਦੇ ਨਹੀਂ। ਜੀ ਮੈਨੂੰ ਦਰਸ਼ਨ। ਬਾਬਾ ਜੀ ਨੇ ਪ੍ਰਸ਼ਨ ਕੀਤਾ, ਸਾਖਿਆਤ ਗੁਰੂ ਵਿੱਚ ਮਹਾਂਪੁਰਸ਼ ਪਰ ਇਹ ਨਹੀਂ ਕਹਿਣਾ ਦਰਸ਼ਨ ਮੈਂ ਤੇ ਤੂੰ ਦਾ ਮੇਲ, ਗੱਲ ਦੱਸਣੀ ਨਹੀਂ ਜਿਹੜੀ ਬੀਤੀ। ਇਹ ਦਰਸ਼ਨ ਹੀ ਐਸੇ, ਇਹ ਦਰਸ਼ਨ ਦਰਸ਼ਨ ਪੇਖਤ ਮੈਂ ਜੀਓ, ਦਰਸ਼ਨ ਦੇਖ ਜੀਵਾਂ ਗੁਰ ਤੇਰਾ। ਅੱਜ ਉਹਨਾਂ ਦਰਸ਼ਨਾਂ ਨੂੰ ਸੇਠ ਗੰਗਾ ਰਾਮ ਉਡੀਕਦਾ ਪਿਆ। ਕਿਹੜੇ ਦਰਸ਼ਨ? ਪਿਆਰ ਨਾਲ ਆਖੋ ਧੰਨ ਸ੍ਰੀ ਗੁਰੂ ਅਮਰਦਾਸ ਜੀ। ਤੀਜਾ ਗੁਰਦਾਸ ਕਦ ਸਮਾਂ ਆਏਗਾ ਮੇਰੇ ਮਨ ਦੀ ਚ, ਕਾਫੀ ਸਮਾਂ ਹੋ ਗਿਆ, ਰਾਤ ਦਿਨ ਸਾਧ ਸੰਗਤ ਦੇ ਭਾਂਡੇ ਜੁਠੇ ਬੱਜੀ ਗਏ। ਕਿਤਨਾ ਸਮਾਂ ਹੋ ਗਿਆ? 6 ਮਹੀਨੇ। ਪਰ ਪਿਆਰੀ ਸਾਧ ਸੰਗਤ, ਜੇ ਕਿਸੇ ਵੇਲੇ ਮਨ ਡੋਲਦਾ ਹੈ ਤਾਂ ਆਸਰਾ ਇਹ ਹੀ ਕਰੇਗਾ

ਸਾਰੇ ਚ ਦੋ ਹੀ ਵਸਤੂਆਂ ਹਨ, ਸੇਵਾ ਤੇ ਸਿਮਰ। ਸੇਵਾ ਨਾਲ ਮਨ ਵਿਚ ਨਿਮਰਤਾ ਆਉਂਦੀ, ਨਿਮਰਤਾ ਵਾਲੇ ਮਨ ਵਿਚ ਸਿਮਰਨ ਟਿਕ ਜਾਂਦਾ। ਗੰਗਾ ਰਾਮ ਰਾਤ ਦਿਨ ਭਾਂਡੇ ਮਾਂਜਦਾ 6 ਮਹੀਨੇ, ਅੱਜ ਨਾਲੇ ਭਾਂਡੇ ਮਾਂਜੀ ਜਾਂਦਾ ਨਾਲੇ ਆਪਣੇ ਮਨ ਨੂੰ ਪਿਆ ਸਮਝਾਉਂਦੇ। ਇੱਧਰ ਆਸਾ ਜੀ ਦੀ ਨਾਲ ਦੇ ਕੀਰਤਨ ਦਾ ਭੋਗ ਪਿਆ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀਵਾਨ ਚ ਉੱਠ ਕੇ ਸਿੱਧੇ ਲੰਗਰ ਚ ਆ ਤੇ ਗੰਗਾ ਰਾਮ ਦੇ ਕੋਲ ਆ ਕੇ ਖੜੋ ਗਏ। ਗੰਗਾ ਰਾਮ ਕੀ ਪਿਆ ਕਰਦਾ? ਗੰਗਾ ਰਾਮ ਜੋ ਸਿਰ ਚੁੱਕੇ ਕੀ ਤੱਕਿਆ? ਇਸ ਮੂਰਤ ਦਾ ਧਿਆਨ ਪਿਆ ਧਰਦਾ ਸਾਂ, ਮੂਰਤ ਤੋਂ ਸੂਰਤ ਬਣ ਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਸਾਹਮਣੇ ਖੜੋ ਗਏ। ਉੱਠ ਗਿਆ ਗੰਗਾ ਰਾਮ, ਹੱਥ ਤਾਂ ਸਵਾਹ ਨਾਲ ਲਿਬੜੇ ਹੋਏ ਸਨ ਪਰ ਆਪਣਾ ਸਿਰ ਗੁਰੂ ਦੇ ਚਰਨਾਂ ਤੇ ਰੋ ਰੋ ਕੇ ਚਰਨਾਂ ਰੁੱਤ ਹੋ ਗਿਆ। ਗੰਗਾ ਰਾਮ ਕੀ ਕਰਦਾ ਹੈ? ਪਾਤਸ਼ਾਹ ਤੇਰੇ ਸਿੱਖਾਂ ਦੇ ਜੂਠੇ ਭਾਂਡੇ ਕਿੰਨਾ ਚਿਰ ਹੋ ਗਿਆ ਹੈ? 6 ਮਹੀਨੇ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਮੁਸਕਰਾਉਂਦਾ ਹੈ, ਗੰਗਾ ਰਾਮ ਤੇਰੀ ਸੇਵਾ ਸਫਲ ਹੋਵੇ, ਮੰਗ ਕੀ ਮੰਗ? ਗੁਰੂ ਘਰ ਦੀ ਸੇਵਾ ਜੋ ਵੀ ਕਰਦਾ ਹੈ ਉਹ ਸਫਲ, ਗੁਰ ਕੀ ਸੇਵਾ ਸਫਲ ਸਫਲ। ਤਨ ਮਨ ਧਨ ਮਨ ਜੋ ਵੀ ਕਰਦਾ, ਜਿਤਨੀ ਵੀ ਕਰਦਾ ਹੈ ਕੋਈ ਗੁਰਮੁਖ ਮਾਈ ਪਾਈ, ਉਹਦਾ ਫਲ ਜ਼ਰੂਰ। ਕਰ ਸੇਵਾ ਤੇ ਖਾ ਮੇਵਾ, ਕਰ ਮਜ਼ੂਰੀ ਤੇ ਖਾ ਚੂਰੀ। ਗੰਗਾ ਰਾਮ ਮੰਗ ਤੇਰੀ ਸੇਵਾ ਗੁਰੂ ਨਾਨਕ ਦੇ ਦਰ ਤੇ ਪ੍ਰਵਾਨ। ਪਾਤਸ਼ਾਹ ਫਿਰ ਜੋ ਮੰਗਾਂ ਦੇ ਦਿਓਗੇ? ਹਜ਼ੂਰ ਕਹਿਣ ਲੱਗੇ ਇਹ ਗੁਰੂ ਨਾਨਕ ਦਾ ਦਰ ਹੈ, ਹਿੰਦੂ ਮੁਸਲਮਾਨ ਕੁੱਲ ਦਾ ਸਾਂਝਾ ਹੈ, ਜੋ ਮੰਗੀ। ਗੰਗਾ ਰਾਮ ਹੱਥ ਜੋੜ ਕੇ ਕਿਹਾ, ਪਾਤਸ਼ਾਹ ਜੇ ਮੇਰੇ ਉੱਤੇ ਤੁੱਠੇ ਹੋ ਤਾਂ ਮੈਨੂੰ ਅੱਗੇ ਵਰਗਾ ਬਣਾ ਦੇ। ਹਜ਼ੂਰ ਮੁਸਕਰਾਤਾ, ਕਹਿਣ ਲੱਗੇ ਗੰਗਾ ਰਾਮ ਅੱਗੇ ਵਰਗਾ ਬਣਾਈਏ ਕਿ ਉਸ ਤੋਂ ਵੀ ਵੱਡਾ ਬਣਾ ਦੇਈਏ? ਇਹ ਤੇਰੀ ਕਿਰਪਾ। ਹਜ਼ੂਰ ਕਹਿਣ ਲੱਗੇ ਗੰਗਾ ਰਾਮ ਫਿਰ ਦਿੱਲੀ ਚਲਾ, ਗੁਰੂ ਤੇ ਭਰੋਸਾ ਰੱਖੀ, ਗੁਰੂ ਨੂੰ ਛਾ ਸਮਝੀ, ਤੂੰ ਅੱਗੇ ਨਾਲੋਂ ਵੀ ਵੱਡਾ ਸੇਠ ਬਣ ਗਿਆ। ਗੰਗਾ ਰਾਮ ਦਿੱਲੀ ਆ, ਕੁਛ ਦਿਨ ਫਿਰਦਾ ਰਿਹਾ, ਕੋਈ ਕਾਰੋਬਾਰ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਇੱਕ ਦਿਨ ਮਨ ਬੜਾ ਉਦਾਸ ਹੈ, ਅਰਦਾਸ ਕੀਤੀ ਹੈ ਧੰਨ ਗੁਰੂ ਅਮਰਦਾਸ ਪਾਤਸ਼ਾਹ, ਤੁਸੀਂ ਤਾਂ ਵਚਨ ਕੀਤਾ ਸੀ ਵੀ ਅੱਗੇ ਨਾਲੋਂ ਵੀ ਵੱਡਾ ਸੇਠ ਬਣ ਜਾਏਗਾ, ਪਰ ਮੈਨੂੰ ਤਾਂ ਰੋਟੀ ਦਾ ਵੀ ਫਿਕਰ ਪੈ ਗਿਆ। ਉਹ ਝੱਟ ਕੀਜੇ ਪਾਤਸ਼ਾਹ ਹਿਰਦੇ ਤੇ ਆ ਕੇ ਬਹਿ ਗਏ। ਗੰਗਾ ਰਾਮ ਘਾਬਰਦਾ ਕਿਉਂ? ਜਿੱਥੇ ਵੱਡੇ ਵੱਡੇ ਸੇਠ ਕੋਠੀਆਂ ਲੈ ਕੇ ਬੈਠੇ ਹਨ, ਤੂੰ ਵੀ ਕੋਠੀ ਲੈ ਲੈ ਉੱਥੇ ਕਿਰਾਏ। ਬੜੇ ਵੱਡੇ ਸੇਠ ਕਾਰੋਬਾਰ ਬਿਜਨਸ ਕਰਨ ਵਾਲੇ ਜਿੱਥੇ ਮੁਨੀਰ ਵਹੀਆਂ ਲੈ ਕੇ ਬੈਠੇ, ਉਹ ਗੰਗਾ ਰਾਮ ਨੇ ਵੀ ਉੱਥੇ ਕਿਰਾਏ ਤੇ ਕੋਠੀ ਲੈ। ਪਰ ਕੁਛ ਹੋਰ ਕੋਲ ਹੋਵੇ ਤਾਂ ਬਿਜਨਸ ਕਰੇ, ਸਾਰਾ ਦਿਨ ਬੈਠਾ ਰਹਿੰਦਾ। ਪਰ ਨਿਰੰਕਾਰ ਦੀ ਨੇਤ ਇੱਕ ਪਠਾਨ ਆ ਗਏ, ਇਹਦੇ ਕੋਲ ਲੱਖ ਮੋਹਰ ਸੀ ਤੇ ਲਾਹੌਰ ਦੀ ਇਹਨੇ ਉਂਡੀ ਕਰਨੀ ਸੀ। ਸਾਰੇ ਸੇਠਾਂ ਕੋਲ ਗਿਆ, ਕਹਿਣ ਲੱਗਾ ਵੀ ਲੱਖ ਮੋਹਰ ਦੀ ਉਂਡੀ ਲਾਹੌਰ ਦੀ ਕਰਨੀ ਹੈ, ਕਰ ਦਿਓ। ਸਾਰੇ ਜਿਤਨੇ ਇੱਥੇ ਸੇਠ ਸਨ ਸਾਰਿਆਂ ਨੇ ਸਿਰ ਫੇਰੇ, ਸਾਡੇ ਕੋਲ ਇਤਨੀ ਮਾਇਆ ਨਹੀਂ। ਪਠਾਨ ਕਹਿਣ ਲੱਗਾ ਫਿਰ ਐਵੇਂ ਗੱਡੀਆਂ ਲਾ ਕੇ ਬੈਠੇ?
ਐਵੇਂ ਆਪਣਾ ਠਾਠ ਬਣਾਏ, ਬੜੇ ਸ਼ਰਮਿੰਦੇ ਹੋਏ। ਪਰ ਸੋਚਿਆ ਅਸੀਂ ਤਾਂ ਸ਼ਰਮਿੰਦੇ ਹੋਏ ਹਾਂ, ਪਰ ਉਹ ਜਿਹੜਾ ਸਾਹਮਣੇ ਕੰਗਾਲ ਜਿਹਾ ਆਦਮੀ ਸਾਡੇ ਮੁਕਾਬਲੇ ਚ ਕੋਠੀ ਲੈ ਕੇ ਬੈਠਾ, ਉਹਦੇ ਕੋਲ ਕੋਲ ਤਾਂ ਲੱਖ ਪੈਂਦੀ ਨਹੀਂ ਹੈ। ਇਹ ਖਿਆਲ ਹੀ ਆਇਆ ਧੰਨ ਗੁਰੂ ਅਮਰਦਾਸ ਪਾਤਸ਼ਾਹ ਹੀਰਾ ਕੀ ਹਿੰਦੇ ਤੇ ਬੈਠੇ, ਕੰਗਾਲਾਂ ਕਿਉਂ ਕੰਮ ਕਰਦੇ, ਤੂੰ ਸਾਡੇ ਨਾਲ ਵੀ ਉਂਗੀ ਕਰਦੇ, ਆਖੋ ਨਹੀਂ ਪਾਏ ਸਾਰੇ, ਆਖੋ ਸਾਰੇ ਨਹੀਂ ਆਪ ਪਾਤਾ ਵਾਲਿਓ।

ਉਹ ਭਾਗਾਂ ਵਾਲਾ ਹੈ ਜਿਸ ਦੀ ਰਸਨਾ ਵਾਹਿਗੁਰੂ ਦਾ ਹਰ ਸਮੇਂ ਕਰੀ। ਕੀ ਪਤਾ ਕਿਸ ਵੇਲੇ ਦਾ ਜਪਿਆ ਹੋਇਆ ਵਾਹਿਗੁਰੂ ਸਾਡੇ ਹਿਰਦੇ ਦੀ ਵਸ ਚਾਹਦਾ। ਗੰਗਾਰਾਮ ਤੂੰ ਸਾਡੇ ਨਾਲ ਦੀ ਉਡੀ ਕਰ ਦੇ। ਗੰਗਾਰਾਮ ਹੌਸਲਾ ਕੀ ਲੱਖ ਮੋਰ ਗਿਣ ਕੇ ਲੈ ਲਈ ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਨਾਂ ਜੀ ਲਾਹੌਰ ਦੀ ਹੁੰਡੀ ਕਰ। ਪਠਾਨ ਤੁਰ ਪਿਆ ਇਧਰੋਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਸ੍ਰੀ ਗੋਇੰਦਵਾਲ ਸਾਹਿਬ ਤੋਂ ਚੱਲੇ ਤੇ ਲਾਹੌਰ ਆ ਗਏ। ਲਾਹੌਰ ਦੇ ਦਰਵਾਜ਼ੇ ਦੇ ਕੋਲ ਆ ਪਹੁੰਚੇ। ਇਧਰੋਂ ਪਠਾਨ ਦਰਵਾਜ਼ੇ ਦੇ ਅੰਦਰ ਪ੍ਰਵੇਸ਼ ਕਰਦਾ ਹੈ ਅੱਗੇ ਸਾਹਿਬ ਜੀ ਮਿਲੇ ਤੇ ਕਹਿਣ ਲੱਗੇ ਉਹ ਖਾਨ ਕਿੱਥੋਂ ਆਇਆ ਦਿੱਲੀ ਤੂੰ ਆਖੋ ਸ੍ਰੀ ਵਾਹਿਗੁਰੂ। ਪਠਾਨ ਬੜਾ ਹੈਰਾਨ ਹੈ ਇਹਨੂੰ ਕਿਸ ਤਰ੍ਹਾਂ ਪਤਾ ਲੱਗੇ। ਹਜ਼ੂਰ ਕਹਿਣ ਲੱਗੇ ਤੇਰੇ ਕੋਲ ਲੱਖ ਮੋਰ ਦੀ ਹੁੰਡੀ ਵੀ ਹੈ ਨਾ। ਪਠਾਨ ਹੋਰ ਬੜਾ ਅਚਰਜ ਹੋਏ ਇਨਸਾਨ ਹੈ ਕਿ ਕੋਈ ਜਾਦੂ ਹੈ। ਹਜ਼ੂਰ ਕਹਿਣ ਲੱਗੇ ਅਮਰਦਾਸ ਦੇ ਨਾਂ ਦੀ ਹੈ ਨਾ ਹੁੰਦੀ ਉਹ ਅਸੀਂ ਆਵਾਂ ਅੱਗੇ ਅੱਗੇ ਹਜ਼ੂਰ ਚੱਲ ਪਿੱਛੇ ਪਿੱਛੇ ਪਠਾਨ ਸਾਹਿਬ ਜੀ ਸਜੀ ਹੋਈ ਦੁਕਾਨ ਦੇ ਉੱਤੇ ਪਹੁੰਚੇ। ਲੈ ਵੀ ਪਠਾਨ ਬੈਠ ਗਿਆ ਲੱਖ ਮੋਰ ਗਿਣ ਕੇ ਦੇ ਦਿੱਤੀ ਆਖੋ ਸੀ ਮੋਹਰ ਲੈ ਕੇ ਜਿਸਰੀ ਪਠਾਨ ਚਾਰ ਕਦਮ ਹੀ ਗਿਆ ਸੀ ਖਿਆਲ ਆਇਆ ਮਨ ਇਹੋ ਜਿਹੇ ਆਦਮੀ ਅਜੇ ਤੱਕ ਕਦੇ ਨਹੀਂ ਪਰ ਇਨਸਾਨ ਨਹੀਂ ਕੋਈ ਫਰਿਸ਼ਤਾ ਜਾ ਜਿਹਦੇ ਮਸਤਕ ਤੇ ਬੜਾ ਦੂਰ ਉਹਦੇ ਬਚਣਾ ਚ ਬੜਾ ਆਨੰਦ ਸੀ। ਚਲੋ ਇੱਕ ਵਾਰੀ ਫਿਰ ਉਹਦੇ ਦਰਸ਼ਨ ਕਰ। ਪਠਾਨ ਮੁੜ ਕੇ ਜਿਸਲੇ ਵਾਪਸ ਆਇਆ ਇਹਦੀ ਹੈਰਾਨੀ ਦੀ ਹੱਦ ਨਹੀਂ ਰਹੀ ਨਾ ਉਹ ਦੁਕਾਨ ਹੈ ਨਾ ਦੁਕਾਨਦਾਰ ਆਖੋ ਸਹੀ ਆਪਣੇ ਸਿਰ ਕੀ ਆਪੇ ਰੱਖੇ ਆਪੇ ਨਾਮ ਜੈ ਜੈ ਕਾਜ ਕੀਰਤ ਸੇਵਕ ਕੀ ਤਾਂ ਤਾਂ ਉਠਤਾਵੇ ਸੇਵਕ ਕੋ ਨਿਕਟੀ ਹੋਵੇ ਨਿਕਟੀ ਵੀ ਦਿਖਾਉਂਦਾ ਜੀ ਅਸੀਂ ਨਿਕਟ ਸਮਝੀਏ ਜਲਗੀਦਾਰ ਨਿਕਟ ਉਸਦਾ ਹੈ ਜੇ ਸਮਝੀ ਦੁਕਾਨ ਪ੍ਰਣਾਸੀ ਦੇ ਆਦਿ ਸਰੂਪੇ ਸਦਾ ਅੰਗ ਸੰਜੈ ਅਭੰਗ ਲੱਖ ਮੋਰ ਗੰਗਾ ਰਾਮ ਕੋਲ ਆ ਗਈ। ਬਿਜਨਸਮੈਨ ਤੋਂ ਅੱਗੇ ਬੜਾ ਜੋ ਬਿਜਨਸ ਕੀਤਾ ਅੱਗੇ ਨਾਲੋਂ ਵੀ ਅਮੀਰ ਬਣ ਗਏ ਸਾਰੀ ਦਿੱਲੀ ਵਿੱਚ ਸੇਠ ਗੰਗਾ ਰਾਮ ਫਰਮਾਂ ਚੱਲ ਰਹੀਆਂ ਹਨ ਨੌਕਰ ਚਾਕਰ ਕਾਰੋਬਾਰ ਦੇਸ਼ਾਂ ਪ੍ਰਦੇਸ਼ਾਂ ਵਿਚ ਜਹਾਜ਼ਾਂ ਤੇ ਮਾਲ ਪਿਆ ਜਾਂਦਾ ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦਰਬਾਰ ਚ ਇਕ ਦਿਨ ਇਕ ਬ੍ਰਾਹਮਣ ਮੱਥੇ ਤੇ ਤਿਲਕ ਲੱਗਾ ਹੋਇਆ ਬੇਨਤੀ ਕੀਤੀ ਪਾਤਸ਼ਾਹ ਮੇਰੇ ਉੱਤੇ ਕਿਰਪਾ ਕਰੋ। ਹਜ਼ੂਰ ਕਹਿਣ ਲੱਗੇ ਕਿਉਂ ਬਾਈ ਕੀ ਚੱਲਦਾ ਰੋ ਪਿਆ ਕਹਿਣ ਲੱਗਾ ਪਾਤਸ਼ਾਹ ਘਰ ਵਿਚ ਕੰਨਿਆ ਨੌਜਵਾਨ ਹੋ ਗਈ ਤੇ ਚਾਹੁੰਦਾ ਵੀ ਇਹ ਭਾਰਾ ਸਿਰ ਤੋਂ ਲੈ ਲਿਆ ਪਰ ਕੋਲ ਸਮਰੱਥਾ ਨਹੀਂ ਹੈ। ਮੈਂ ਇਸ ਚਿੰਤਾ ਵਿਚ ਰਾਤ ਦਿਨ ਬੀਤੀ ਸੱਚਮੁੱਚ ਇਹਨਾਂ ਘਰਾਂ ਚ ਬੱਚੀਆਂ ਨੌਜਵਾਨ ਹੋ ਜਾਂਦੀਆਂ ਮਾਤਾ ਪਿਤਾ ਨੂੰ ਫਿਰ ਫਿਕਰ ਪਾਤਸ਼ਾਹ ਕਿਰਪਾ ਕਰੋ ਆਪ ਬਖਸ਼ਿਸ਼ ਕਰੋ ਬਰਾਬਰ ਦੀ ਡਗੌਰੀ ਅਜੋ ਕਹਿਣ ਲੱਗੇ ਕਿੰਨੀ ਕੁ ਮਾਇਆ ਨਾਲ ਸਰ ਜਾਏਗਾ। ਬ੍ਰਾਹਮਣ ਕਹਿਣ ਲੱਗਾ ਮਹਾਰਾਜ ਜੇ 200-300 ਰੁਪਈਆ ਦੇ ਦਿਓ ਤਾਂ ਗਰੀਬੀ ਦਾ ਹੋਏਗਾ ਕਾਰਜ ਕਰ ਦਿਆਂਗਾ ਬੱਚੀ ਦੇ ਹੱਥ ਪੀੜੇ ਕਰ ਦਿਆਂਗਾ ਫਰਜ਼ ਪੂਰਾ ਹੋ ਜਾਏ। ਅਜੋ ਕਹਿਣ ਲੱਗੇ ਜੇ ਥੋੜੀ ਜਿਹੀ ਹਿੰਮਤ ਕਰ ਲਏ ਤਾਂ ਤੈਨੂੰ 500 ਰੁਪਈਆ ਮਿਲ ਸਕ ਮਹਾਰਾਜ ਉਹ ਕਿੱਦਾਂ ਅਜੂਰ ਕਹਿਣਗੇ ਸਾਡਾ ਗੁਮਾਸਤਾ ਰਹਿੰਦਾ ਦਿੱਲੀ ਗੰਗਾ ਰਾਮ ਮੁੰਡੀ ਲਿਖਦੇ ਨੇ ਉੱਥੇ ਚਲਾ ਜਾ 500 ਕਹਿਣ ਲੱਗਾ 7 ਵਜੇ ਸਾਹਿਬਾਂ ਨੇ ਹੁੰਡੀ ਲਿਖੀ
ब्राह्मण लेके दिल्ली पहुंच गए। पुछदा पुछांदा सेठ गंगा राम दे घर पहुंचे, अगे उसे तरह दरबान खड़ोता है। अंदर जान लगा दरबान ने क्या पीछे हट, तू कौन है कितों आए हैं? इन्हें क्या मैं गोइंदवाल साहब तू आया। गंगा राम ने मेरा काम की है, इन्हें क्या मेरे को हुंडी है। शकनवाल वे के दरबान ने बड़ी नफरत की, किथे हुंडी दिखाई। दरबान कहने लगा फिर ठहर जाए, पहले सेठ तू इजाजत ले। गंगा राम बाहर खड़ोते, दरबान अंदर चला गया। अगे गंगा राम बड़े ठाठ गद्दे लगा के बैठा है, नौकर चाकर एक पासे मुरी भैया लेके बैठे। दरबान ने कहा सेठ जी एक आदमी आया उसके को डी है तुहानू मिलना चाहता है। गंगा राम ने कहा भेज दो। अंदर चला गया ब्राह्मण, आ भाई किस तरह है? गंगा राम मेरे को हुंडी केदी हुंडी है? धन गुरु अमरदास पातशाह जी ने हुंडी भेजी। सोचने लगी, सिर नु खुरकन लगे, कह लगा केड़ा अमरदास? आखो श्री भाई केड़ा अमरदास? ब्राह्मण ने कहा अमरदास नहीं, धन श्री गुरु अमरदास पातशाह। हाँ हाँ ओ बुढ़ा अमरदास आखो श्री भाई। ब्राह्मण नु बड़ा उत्साह गया, गंगा राम अज गुरु नु बुढ़ा पिया कहना, इसने तेरी पत रखी, अज ये की वचन कर रहे। गंगा राम फिर गुरु ने हुंडी भेज दी है? हां तो गंगा राम ने मुनीमा वाल इशारा किया, देखो भाई कोई गुरु अमरदास पातशाह जी का साढ़े नाल लैण देण है? वहीं ने मुनीमा ने सारिया वही फरोलियां शुरू कर दी, बड़िया बड़िया वही सन फाइल सन, फरोल के आखिरकार सिर फेरिया ते क्या सेठ अमरदास का कोई खाता नहीं? फिर वही कह दी जिसे अमरदास का खाता नहीं, आखो जिस फाइल के अंदर कारोबार गुरु का खाता नहीं वो तो अधूरा कारोबार। इंसान अधूरा है उसके कारीवीर, गुरु पूरा है उसकी बख्शिश। फिर घर बैसो हरजन प्यारे सतगुर तुमरे बड़ी आकड़ नाल गंगी रखी। देखो जी कैसे लोग, ना कोई लैण है ना कोई देण है, एवें हुंडी भेज दिती। ब्राह्मण ने कहा गंगा राम गुरु नु भुल गए, माया का पर्दा तेरी मत ते आ गया, दात प्यारी विसरिया दातारा, मैं तेन इन्हों अखा नाल वेखिया के तू गुरु दे लंगर जूठे पाके पा गया, अज तू गुरु नु भुल गए। कहने लगा चलो ये तो ठीक है, पर गुरु का एक कम थोड़ा भी 500 की हुंडी भेज दी, आज देती कल 1000 दी भेज देगा, हुण मैं माया जाया नहीं करनी, आखो श्री भाई। पर इस मूर्ख नु पता नहीं सी माया तो वो जाया होती है जिहड़ी दूजे पासे लगी, जिहड़ी गुरु दे लेखे लग जाए वो माया तो सफल हो जाती है। जवाब दे ब्राह्मण वापस आ गए, हजूर देके मत्था टेकिया रोह पे। हजूर कहण लगे क्यों भी ब्राह्मण देवता मिल गए 500 रुपया? रोके कहण लगा पातशाह कोई नहीं मिले। क्यों नहीं मिलेगा? ब्राह्मण कहण लगा महाराज एवें इतनी दूर मेनू भेजे, वो तो कहना मेरा गुरु ना लैण देण भी कोई नहीं, कोई खाता नहीं। हजूर कहण लगे गंगा राम कहता है? हां महाराज। वो कहना मेरा गुरु ना कोई लैण दे। तो हजूर चौपड़ा मार के बैठे, चादर दी बुकर मार सज्जा हाथ कढ़िया दिल्ली वर कीता, मुठ बीट के जेब च पा ली, ते कहण लगे लै दे ब्राह्मण देवता, अगे तो गुरु नानक सी शाह, ते गंगा राम सी गुमास्त। गुरु नानक दी सी जेब ते गंगा राम कढ़ण वाला सी।
ਗੁਰੂ ਨਾਨਕ ਦਿੰਦਾ ਸੀ ਉਹ ਲੈਂਦਾ ਸੀ, ਪਰ ਜੇ ਆਪ ਕਹਿੰਦਾ ਮੇਰਾ ਗੁਰੂ ਨਾਲ ਕੋਈ ਲੈਣ ਦੇਣ ਨਹੀਂ, ਤੂੰ ਅੱਜ ਤੂੰ ਕੋਈ ਨਾ ਆਖੋ ਸਹੀ ਕਹਿਣ ਦੀ ਦੇਰੀ ਸੀ, ਫਿਰ ਕਾਟੇ ਪੈਣੇ ਸ਼ੁਰੂ ਹੋ ਗਏ, ਆਖੋ ਸਹੀ ਬਟਨ ਹੇਠਾਂ ਕਰਾਂਗੇ ਤੋ ਲਾਈਟ ਹੋ ਜਾਏ, ਬਿਜਲੀ ਉੱਪਰ ਕਰ ਦਿਓ ਬਲਬ ਵੀ ਲੱਗਾ ਹੈ, ਤਾਰਾਂ ਵੀ ਲੱਗੀਆਂ ਹਨ, ਸਭ ਕੁਛ ਹੈ ਪਰ ਅੰਧੇਰਾ ਹੀ ਹਨੇਰਾ। ਸਿੰਘਾਂ ਜਿਤਨੇ ਤੱਕ ਗੁਰੂ ਦੀ ਬਖਸ਼ਿਸ਼ ਦਾ ਬਟਨ ਨਹੀਂ ਦਬਿਆ ਜਾਏਗਾ, ਸਾਡੀਆਂ ਕਮਾਈਆਂ ਨੇ ਕੀ ਪੂਰੀ ਕਰਨੀ। ਬਾਬਾ ਜੀ ਬਚਨ ਕਰਦੇ ਸਨ, ਸਿੱਖ ਆਪਣੀ ਕਮਾਈ ਤੇ ਮਾਣ ਨਹੀਂ ਕਰਦਾ, ਆਪਣੇ ਪੁੰਨਾਂ ਤੇ ਮਾਣ ਨਹੀਂ ਕਰਦਾ, ਆਪਣੇ ਜਤਨ ਤੇ ਮਾਣ ਨਹੀਂ ਕਰਦਾ, ਸਿੱਖ ਗੁਰੂ ਦੀ ਬਖਸ਼ਿਸ਼ ਤੇ ਮਾਣ ਕਰਦਾ, ਜਿਹੜੀ ਮੁੱਕਦੀ ਸਦੀਵੀ ਰਹਿੰਦੀ। ਹਜ਼ੂਰ ਨੇ ਹੁਕਮ ਕੀਤਾ ਖਜ਼ਾਨਚੀ ਨੂੰ 500 ਰੁਪਇਆ ਖਜ਼ਾਨੇ ਚੋਂ ਬ੍ਰਾਹਮਣ ਨੂੰ ਦੇ। ਬ੍ਰਾਹਮਣ 500 ਰੁਪਇਆ ਲੈ ਕੇ ਤੁਰ ਪਿਆ ਤੇ ਨਾਲੇ ਕਹਿੰਦਾ ਜਾਂਦਾ

सेठ गंगाराम फिर गंगू बन गए। क्यों बने? मालिक दी मेहर जो खत्म, मालिक दी मेहर दा दरवाजा जो बंद हो गया। बाबा जी वचन कहते सन, ये मालिक दी मेहर होवे तां मिट्टी सोना बन जाए, ये मेहर ना होवे तां सोना मिट्टी बन जाए। माणी जी लिखिया, जे ओ सोने नूं हथ लावे क्यों सेती हो जावे। मेहर वड्डी, सेठ गंगा राम गंगू बन जांदा, दर दर भटकदा फिरदा है, पर नाल रोंदा भी है। मना तो केडी कोल कीती, मालक ने रीझ के तेरी बांह फड़ी सी, पर तू माया दे जंजाल च पै, माया दी चमक दमक च आके तू गुरु नूं भुल गई। हुण अपने कीते कर्मां दा फल पा, बड़ा दुखी दिल सोचिया, तू तां बड़ी भुल कीती है, पर गुरु बख्शन दे इक वारी फिर चल। दिल्ली उतरिया श्री गोइंदवाल साहब गंगा, गुरु ने मथे नहीं लगा सीधा लंगर च। भांडे मांजने शुरू करे, छे महीने फेर भांडे मांज। अज धन गुरु अमरदास पातशाह जी फेर लंगर च आ गए। गंगा राम तेनू तां सेठ गंगा राम बनाया सी, आखो श्री बनाए इथे उठे चरणां नूं घुट के जपी ਧੁੱਗਾ ਮਾਰ ਕੇ ਰੋਈ ਜਾਂ ਅੱਖਾਂ ਦੀਆਂ ਸਿੱਟੀਆਂ ਚੋਂ ਪਿਆਰ ਦੇ ਸੁੱਚੇ ਮੋਤੀ ਦੁੱਲੇ ਜਾਂਦੇ ਹਨ ਤੇ ਰੋ ਕੇ ਕਹਿੰਦਾ ਹੈ ਤੁਮ ਦੇਵੋ ਸਭ ਕੁਛ ਦਇਆ ਧਾਰ ਹਮ ਆਖਿਰ ਆਖਿਆ ਤੇਰੇ ਵੱਲੋਂ ਕੋਈ ਕਮੀ ਨਹੀਂ ਰਹੀ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਉਹ ਪ੍ਰਤਪਾਲੇ ਪ੍ਰਪਾਲਕ ਹਰ ਜੀ ਮੇਰੀ ਸਾਰ ਕਰੇ हम हर के मालिक सहजे सहज खिलाए ना नहीं करदा आलिक अवगुण कौन चितारदा गल से पर मैं वो ननायक पुत्र हा तेरा मां की गोदी की छाल मार के बाहर निकलो उसी तो बड़ी कृपा मैंने बख्श पर रोई जाता है हजूर मुस्कुराता है कह लगे गंगा राम रो न पातशाह मैं पापी ਦਾਤਾ ਨੂੰ ਪਾ ਕੇ ਤੈਨੂੰ ਭੁੱਲ ਗਿਆ ਮੇਰੇ ਵਰਗਾ ਨੀਚ ਕੌਣ ਹੋ ਸਕਦਾ ਖਸਮ ਵਿਸਾਰੇ ਤੇ ਕਮ ਜਾ ਹਜ਼ੂਰ ਕਹਿਣ ਲੱਗੇ ਗੰਗਾ ਰਾਮ ਰੋ ਨਾ ਤੂੰ ਮੇਰੇ ਸਿੱਖਾਂ ਦੀ ਫੇਰਾ ਕੀ ਸੇਵਾ ਕੀਤੀ ਹੈ ਇੱਕ ਵਾਰੀ ਫਿਰ ਮੰਗ ਆਖੋ ਸ੍ਰੀ ਗੁਰੂ ਕਿਤਨਾ ਗੁਰੂ ਕਿਤਨਾ ਬਖਸ਼ਿਸ਼ ਕਰ ਪਰ ਆਪਣੀ ਸਿੱਖਾਂ ਦੀ ਸੇਵਾ ਤੇ ਰੀਝਦਾ ਸਰਗੀਧਰ ਪਿਤਾ ਜੀ ਨੇ ਫਰਮਾਇਆ ਜੋ ਮੇਰੇ ਸਿੱਖ ਦੀ ਸੇਵਾ ਕਰ ਰਿਹਾ ਉਹ ਮੇਰੀ ਕਰਨੀ ਜੋ ਮੇਰੇ ਗੁਰਸਿੱਖ ਦੇ ਮੂੰਹ ਚ ਪਾ ਰਿਹਾ ਮੇਰੇ ਮੂੰਹ ਚ ਪਾ ਰਿਹਾ ਸੇਵ ਤਰੀ ਇਨ ਹੀ ਕੀ ਸਰਗੀਧਰ ਪਿਤਾ ਜੀ ਫਰਮਾਉਂਦੇ ਜੇ ਸੇਵਾ ਕਰਨੀ ਹੈ ਤਾਂ ਮੇਰੇ ਸਿੱਖਾਂ ਦੀ ਕਰੋ ਜੀਵਨ ਵਾਲੇ ਉਹ ਮੈਨੂੰ ਭਾਂਦੀ ਹੈ ਉਹ ਸੇਵਾ ਪ੍ਰਵਾਨ ਸੇਵ ਕਰੀ ਇਨ ਹੀ ਕੀ ਭਾਵ ਔਰ ਕੀ ਸੇਵ ਸੁਹਾਤ ਨਾ ਜੀ ਕੋ ਦਾਨ ਦਿਓ ਇਨਹੀ ਕੋ ਭਲੋ ਜੇ ਦਾਨ ਦੇਣਾ ਹੈ ਕਿਉਂਕਿ ਦਾਨ ਦਾ ਫਲ ਮਿਲਦਾ ਜਿਹਾ ਬੀਜੇ ਉਹ ਮਿਲੇਗਾ ਜੇ ਦਾਨ ਕਰਨਾ ਹੈ ਤੋ ਇਨਹੀ ਕੋ ਭਲੋ ਔਰ ਆਰ ਕੋ ਦਾਨ ਨਾ ਲਾਗੇ ਹੋਰ ਕਿਸੇ ਨੂੰ ਦਾਨ ਕਰੋ ਹਜ਼ੂਰ ਕਹਿੰਦੇ ਮੇਰੇ ਤੱਕ ਪਹੁੰਚਦਾ ਹੀ ਨਹੀਂ ਆਗੇ ਫਲੇ ਇਨਹੀ ਕੋ ਦਿਓ ਜਗ ਮੈਂ ਜਸ ਔਰ ਦਿਓ ਸਭ ਠੀਕ ਹੋ ਮੋਗਰੇ ਮੈਂ ਮਨ ਕੇ ਤਰਤੇ ਸਿਲੋ ਧਨ ਹੈ ਸਭ ਹੀ ਖਾਲਸਾ ਜੀ ਗੁਰੂ ਨੇ ਕਿਤਨਾ ਪਿਆਰ ਮਾਤ ਗੁਜਰੀ ਦਾ ਲਾਲ ਪਿਆ ਕਹਿੰਦਾ ਮੇਰਾ ਸਿਰ ਇਹਨਾਂ ਦੇ ਵਾਸਤੇ ਆਖੋ ਸੀ ਪਿਆਰ ਨਾਲ ਆਖੋ ਨਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਇਤਨਾ ਪਿਆਰ ਪਿਆ ਕਰਦਾ ਸਤਸਿੱਖ ਕਿਉਂ ਨਾ ਕਰੇ ਕਿਉਂ ਨਾ ਉਮਰ ਛੱਕੇ ਤਿਆਰ ਪਰ ਤਿਆਰ ਰਹੇ ਬਾਣੀ ਪੜੇ ਇਤਨੇ ਵੀ ਬਣੇ ਜਿਸ ਗੁਰੂ ਨੇ ਇਤਨੀ ਬਖਸ਼ਿਸ਼ ਕੀਤੀ ਗੰਗਾ ਰਾਮ ਇੱਕ ਵਾਰੀ ਫਿਰ ਮੰਗਦਾ ਗੰਗਾ ਰਾਮ ਰੋ ਪਿਆ ਪਾਤਸ਼ਾਹ ਨੂੰ ਮੈਂ ਨਹੀਂ ਮੰਗਦਾ ਜੋ ਤੈਨੂੰ ਚੰਗਾ ਲੱਗਦਾ ਮੈਂ ਛੋਟਾ ਹਾਂ ਮੇਰੀ ਮੰਗ ਵੀ ਛੋਟੀ ਹਜ਼ੂਰ ਕਹਿਣ ਲੱਗੇ ਠੀਕ
ਸੰਗਾਰਾਮ ਅੱਗੇ ਤੋਂ ਮਾਇਆ ਮੰਗੀ ਸੀ, ਪਰ ਜਿੱਥੇ ਮਾਇਆ ਨਿਰੀ ਮਾਇਆ ਜਿਹੜੀ ਹੈ ਨਾ ਰੱਬ ਨੂੰ ਭੁਲਾ ਦਿੰਦੀ ਆ ਖੁਸ਼ ਨਹੀਂ। ਜਿਹੜੀ ਨਿਰੀ ਮਾਇਆ ਹੈ ਇਹਦਾ ਅਰਥ ਹੈ ਮੈਂ ਆਇਆ, ਹੋ ਮੈਂ ਆ ਗਈ, ਮੈਂ ਆਇਆ ਤੇ ਜਿੱਥੇ ਮੈਂ ਆ ਜਾਂਦੀ ਉੱਥੇ ਤੂੰ ਨਹੀਂ। ਮਾਇਆ ਜਿਹੜੀ ਹੈ ਆਪਣੇ ਨਾਚ ਮੁਜਰੇ ਕਰਾਉਂਦੀ ਹੱਥ ਪਾਸੇ ਲੈ ਕੇ। ਤੋ ਗੰਗਾ ਰਾਮ ਹੁਣ ਤੈਨੂੰ ਮਾਇਆ ਵੀ ਦੇਵਾਂਗੇ ਤੇ ਨਾਲੇ ਉਹ ਵਸਤੂ ਵੀ ਦੇਵਾਂਗੇ ਜਿਹਦੇ ਨਾਲ ਮਾਇਆ ਤੇਰੇ ਤੇ ਅਸਰ ਵੀ ਕਰੇ। ਚੋਲੀ ਅਲੀ ਪਾਤਸ਼ਾਹ ਕਰੋ ਕਿਰਪਾ, ਹਜ਼ੂਰ ਕਹਿਣ ਲੱਗੇ ਗੰਗਾ ਰਾਮ ਜਪ ਸਤਨਾਮ ਮੁਖਤਲੀ ਨਾਮ ਸੁਹਾਗਣ ਪਤੀ ਨੂੰ ਮੰਗ ਲੈਂਦੀ, ਕੱਪੜੇ ਹਾਰ ਸ਼ਿੰਗਾਰ ਗਹਿਣੇ ਆਪੇ ਆ ਜਾਂਦੇ, ਕੋਈ ਕਮੀ ਨਹੀਂ ਰਹੀ। ਸਿੱਖ ਗੁਰੂ ਨੂੰ ਮੰਗ ਲੈਂਦਾ ਹੈ ਦੁਨੀਆਂ ਦੇ ਪਦਾਰਥ ਆਪਣੇ ਆਪ, ਜੇ ਤੂੰ ਮੇਰਾ ਹੋਏ ਰਹੇ ਤਾਂ ਸਭ ਗੰਗਾ ਰਾਮ ਤੈਨੂੰ ਨਾਮ ਦੀ ਦਾਤ ਬਖਸ਼ੀ। ਬਾਣੀ ਪੜਿਆ ਕਰ, ਸਤਸੰਗ ਕਰਿਆ ਕਰ, ਆਏ ਗਏ ਗੁਰਸਿੱਖਾਂ ਦੀ ਸੇਵਾ ਕਰਿਆ ਕਰ, ਮਾਇਆ ਵੀ ਤੈਨੂੰ ਮਿਲੇ। ਪਰ ਹੁਣ ਮਾਇਆ ਅਸਰ ਨਹੀਂ, ਕੀ ਕਹਿੰਦੇ ਜੀ ਕਿਉਂ ਅਸਰ ਨਹੀਂ ਕਰਦੀ? ਜਿੱਥੇ ਨਾਮ ਹੈ, ਜਿਸ ਤਰ੍ਹਾਂ ਹਜ਼ੂਰ ਨੇ ਮਿਸਾਲ ਦਿੱਤੀ ਹੈ, ਜੈਸੇ ਜਨਮ ਕਮਲ ਨਿਰਾਲਮ, ਮੁਰਗ ਆਈ ਕਮਲ ਫੁੱਲ ਪਾਣੀ ਚਰਿੰਦਾ, ਪਾਣੀ ਚਰਿੰਦਾ ਆਇਆ ਨਿਆ, ਪਾਣੀ ਵੀ ਪਾਣੀ ਵੀ ਹੈ ਨਾਲ ਚਿੱਕੜ ਵੀ, ਆਖੋ ਸ੍ਰੀ ਪਾਣੀ ਵੀ ਚਿੱਕੜ ਵੀ ਪਰ ਕਮਲ ਫੁੱਲ ਫਿਰ ਵੀ ਖਿੜਿਆ ਜਾਏਗਾ। ਕਿਉਂ? ਕੁਦਰਤ ਨੇ ਇਹਦੇ ਵਿੱਚ ਛਿਦਿਆਈ ਪਾਈ, ਚਿਕਨਾਈ ਹੈ। ਜਿਹਦੇ ਨਾਲ ਪਾਣੀ ਅਸਰ ਨਹੀਂ ਕਰਦਾ, ਇਸੇ ਤਰ੍ਹਾਂ ਮੁਰਗਾਬੀ ਪੰਛੀ ਹਰ ਵੇਲੇ ਪਾਣੀ ਚ ਰਾਤ ਦਿਨ ਰਹਿੰਦੀ ਰਹਿੰਦੀ, ਪਰ ਜਿਸ ਵੇਲੇ ਚਾਹੇ ਉੱਡ ਜਾਂਦੀ ਉਹਦੇ ਪਰਾਂ ਵਿੱਚ ਵੀ ਛਿਦਿਆ। ਜਿਸ ਗੁਰਮੁਖ ਦੇ ਮਨ ਦੇ ਉੱਤੇ ਨਾਮ ਬਾਣੀ ਦੀ ਚਿਕਨਾਈ ਦੇ ਛਿਦਿਆਈ ਹੋਵੇਗੀ, ਮਾਇਆ ਉਹਦੇ ਉੱਤੇ ਅਸਰ ਨਹੀਂ ਕਰੇਗੀ, ਫਿਰ ਮਾਇਆ ਤੋਂ ਦਾਸੀ ਬਣ ਜਾਏਗੀ। ਆਖੋ ਸ੍ਰੀ ਵਾਹਿਗੁਰੂ। ਮਾਇਆ ਦਾਸੀ ਭਗਤਾਂ ਕੀ ਕਰ, ਜੇ ਇਹ ਚੀਜ਼ ਨਾ ਹੋਵੇ ਤਾਂ ਮਾਇਆ ਪੱਪ ਚੁਕਾ ਦਿੰਦੀ। ਆਖੋ ਸ੍ਰੀ ਵਾਹਿਗੁਰੂ। ਮਾਇਆ ਦੇ ਨਾਲ ਇਨਸਾਨ ਇਨਸਾਨ ਹੀ ਨਹੀਂ ਰਹੇ। ਤੋ ਗੰਗਾ ਰਾਮ ਨੂੰ ਸਾਹਿਬਾਂ ਨੇ ਮੰਜੀ ਵੀ ਬਖਸ਼ੀ, ਜਿਸ ਤਰ੍ਹਾਂ ਹੁਸ਼ਿਆਰਪੁਰ ਦੇ ਨਾਲ ਹੁਣ ਵੀ ਗੰਗਾ ਰਾਮ ਦਾ ਸਥਾਨ ਉਹਨੇ ਵਾਲੇ ਬੇਦੀ ਸਾਹਿਬ ਬਾਬਾ ਸਾਹਿਬ ਸਿੰਘ ਜੀ ਉਹਨਾਂ ਦੀ ਸੰਪਰਦਾ ਦੇ ਵਿੱਚ ਮਾਸਟਰ ਬਾਬਾ ਮਸੂਦਨ ਸਿੰਘ ਜੀ ਨੇ ਉਹਨਾਂ ਦੀ ਸ਼ਾਦੀ ਸੇਠ ਗੰਗਾ ਰਾਮ ਉਹਨਾਂ ਦੇ ਖਾਨਦਾਨ ਚ ਚਲੀ ਗਈ। ਸਾਹਿਬਾਂ ਨੇ ਮੰਜੀ ਵੀ ਬਖਸ਼ੀ ਤੇ ਕਿਹਾ ਗੰਗਾ ਰਾਮ ਤੋ ਗੁਰੂ ਕੀ ਸੰਗਤਾਂ ਦੀ ਸੇਵਾ ਕੀਤੀ ਹੈ, ਤੈਨੂੰ ਨਾਮ ਦਾ ਖਜ਼ਾਨਾ ਬਖਸ਼ਿਆ, ਹੁਣ ਆਪ ਜਪ ਤੇ ਲੋਕਾਂ ਨੂੰ ਵੀ ਜਪਾ। ਸਤਨਾਮ ਗੁਰੂ ਕੀ ਦਾਤਾ ਪ੍ਰਾਪਤ ਕਰਕੇ ਗੁਰੂ ਦੇ ਚਰਨਾਂ ਨੂੰ ਚੁੰਮਦਾ ਹੈ, ਗੁਰੂ ਦੀ ਵਡਿਆਈ ਕਰਦਾ ਹੈ ਤੇ ਅਰਸ਼ਾਂ ਤੋਂ ਫਿਰ ਕੇ ਆਵਾਜ਼ਾਂ ਆਉਂਦੀਆਂ।

ਅੱਖਾਂ ਵਿੱਚ ਜਾਗਦੇ ਰਹਿੰਦੇ ਹਨ, ਖੁੱਲੇ ਰਹਿੰਦੇ ਹਨ ਕਿ ਕਦ ਮੈਨੂੰ ਦਰਸ਼ਨ ਹੋ। ਨਾਰਦ ਜੀ ਭਗਵਾਨ ਦੇ ਦੇਸ਼ ਪਹੁੰਚੇ, ਦਰਸ਼ਨ ਮੇਲਾ ਕੀਤਾ, ਬੇਨਤੀ ਕੀਤੀ, ਮਹਾਰਾਜ ਇੱਕ ਜੰਗਲ ਬੀਆਬਾਨ ਵਿੱਚ ਤੁਹਾਡੇ ਚਰਨਾਂ ਦੇ ਨਾਲ ਜੁੜਿਆ ਹੋਇਆ ਇੱਕ ਤਪਸਵੀ ਬੜਾ ਪਿਆਰਾ ਹੈ ਮਹਾਰਾਜ, ਸਵਾਸ ਸਵਾਸ ਤੁਹਾਡਾ ਸਿਮਰਨ ਕਰਦਾ ਹੈ, ਪਰ ਮਹਾਰਾਜ ਇਹ ਦੱਸੋ ਵੀ ਉਹਨੂੰ ਦਰਸ਼ਨ ਕਰਦੇ ਹੋ? ਦਰਸ਼ਨਾਂ ਦੀ ਤਾਂ ਵਿੱਚ ਬੈਠਾ, ਸਾਰੀ ਸਾਰੀ ਰਾਤ ਜਾਗਦਾ ਰਹਿੰਦਾ, ਉਹਨੂੰ ਤਾਂ ਖਾਣਾ ਪੀਣਾ ਹੀ ਭੁੱਲ ਗਿਆ, ਇੱਕੋ ਤੇਰੇ ਦਰਸ਼ਨਾਂ ਦੀ ਲਗਨ। ਭਾਗਾਂ ਵਾਲਾ ਉਹ ਗੁਰਮੁਖ ਹੈ ਪਿਆਰੀ ਸਾਧ ਸੰਗਤ, ਜਿਸ ਦੇ ਅੰਦਰ ਦਰਸ਼ਨਾਂ ਦੀ ਸਿੱਖ, ਜੋ ਗੁਰੂ ਦੇ ਦਰਸ਼ਨ ਚਾਹੁੰਦੇ ਇਸ ਲਗਨ ਵਿੱਚ ਜੀਵਨ ਬਤੀਤ ਕਰ ਰਿਹਾ। ਫਿਰ ਬਾਬਾ ਜੀ ਬਖਸ਼ਿਸ਼ ਕਰਦੇ ਸਨ, ਜੇ ਇਸ ਆਸ ਵਿੱਚ ਬੈਠਾ ਹੈ ਦਰਸ਼ਨਾਂ ਦੀ ਦਾਤ ਚਾਹੁੰਦਾ ਹੈ, ਇਹਨੂੰ ਦਰਸ਼ਨ ਜ਼ਰੂਰ ਹੋ ਗਿਆ। ਕੋਸ਼ਿਸ਼ ਮਹਾਰਾਜ ਦਰਸ਼ਨ ਕਰਦੇ ਹੋ ਗਏ ਤਾਂ ਭਗਵਾਨ ਜੀ ਕਹਿਣ ਲੱਗੇ, ਨਾਰਦ ਉਸ ਨੂੰ ਜਾ ਕੇ ਕਹਿ ਦੇ ਜਿਸ ਦਰਖਤ ਦੇ ਹੇਠਾਂ ਬੈਠ ਕੇ ਉਹ ਮੈਨੂੰ ਯਾਦ ਕਰ ਰਿਹਾ ਹੈ, ਉਸ ਦਰਖਤ ਦੇ ਜਿਤਨੇ ਪੱਤੇ ਹਨ ਉਤਨੇ ਜਨਮ ਤਾਰੇਗਾ, ਤਾਂ ਉਹਨੂੰ ਦਰਸ਼ਨ ਹੋ। ਮਹਾਰਾਜ ਏਡੀ ਲੰਮੀ ਤਾਰੀਖ ਪਾ ਦਿੱਤੀ, ਮੈਂ ਤਾਂ ਸਮਝਿਆ ਸੀ ਕਿ ਤੁਸੀਂ ਮੇਰੇ ਨਾਲ ਹੀ ਤੁਰ ਪਵੋਗੇ ਉਹਨੂੰ ਦਰਸ਼ਨ ਦੇਣ ਵਾਸਤੇ, ਉਹ ਬੜਾ ਪਿਆਰਾ ਹੈ, ਪਰ ਤੁਸੀਂ ਏਡੀ ਲੰਮੀ ਤਾਰੀਖ ਪਾਈ। ਹਾਂ ਨਾਰਦ, ਨਾਰਦ ਵਾਪਸ ਮਿਲਿਆ, ਇਹ ਅੱਗੇ ਉਡੀਕਦਾ ਪਿਆ ਸੀ, ਹਾਂ ਖੜੀ ਨਿਹਾਲੀ ਪੰਧ ਮਤ ਮੂੰਹ ਸੱਜਣ ਆ ਰਹੇ, ਉਹ ਸੱਜਣ ਆਵੇ ਜੋ ਮੈਨੂੰ ਮੇਰੇ ਸੱਜਣ ਦਾ ਸੰਦੇਸ਼ ਸੁਣਾ ਦੇ, ਉਹ ਵੀ ਸੱਜਣ ਹੈ। ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ, ਮੈਨੂੰ ਗੁਰੂ ਨਾਨਕ ਦੇ ਬਚਨ ਸੁਣਾਵੇ, ਭਾਈ ਫਿਰ ਉਹ ਕੌਣ ਹੈ? ਸੋ ਭਾਈ ਸੋ ਮੇਰਾ ਵੀਰ, ਜੇ ਬਹੁਤਾ ਪਿਆਰ ਆਵੇ ਤਾਂ ਕਹਿੰਦੇ ਵੀਰ। ਨਾਰਦ ਜੀ ਆ ਰਹੇ, ਉਡੀਕਦਾ ਪਿਆ ਸੀ, ਆ ਕੇ ਚਰਨਾਂ ਤੇ ਡਹਿ ਪਿਆ। ਸੁਣਾਓ ਨਾਰਦ ਜੀ ਕੀਤੇ ਦਰਸ਼ਨ? ਹਾਂ ਭਾਈ ਮੈਂ ਕਰ ਰਿਹਾ ਦਰਸ਼ਨ। ਨਾਰਦ ਤੂੰ ਧੰਨ ਹੈ, ਮੇਰੇ ਵਾਸਤੇ ਕੀ ਹੁਕਮ ਹੈ? ਨਾਰਦ ਨੇ ਕਿਹਾ ਵੀ ਜਿਹੜਾ ਤੇਰੇ ਵਾਸਤੇ ਹੁਕਮ ਮਿਲਿਆ ਉਹ ਤੈਨੂੰ ਦੱਸਣਾ ਨਹੀਂ, ਕਿਉਂ? ਉਹ ਤੇਰੇ ਹੱਕ ਵਿੱਚ ਨਹੀਂ। ਨਾਰਦ ਜੀ ਦੱਸ ਦਿਓ, ਜੋ ਮੇਰੇ ਭਗਵਾਨ ਦਾ ਜੋ ਮੇਰੇ ਰੱਬ ਦਾ ਹੁਕਮ ਹੈ ਉਹ ਮੇਰੇ ਫਾਇਦੇ ਚ ਹੀ ਹੋਵੇ। ਨਹੀਂ ਭਾਈ ਤੂੰ ਹੱਠ ਨਾ ਕਰ, ਜੋ ਕੋਈ ਭਗਵਾਨ ਨੇ ਤੇਰੇ ਵਾਸਤੇ ਕਿਹਾ ਤੈਨੂੰ ਨਹੀਂ ਦੱਸਣਾ। ਰੋ ਪਿਆ, ਨਹੀਂ ਨਾਰਦ ਜੀ ਤੁਸੀਂ ਦੱਸੋ, ਮੇਰਾ ਭਗਵਾਨ ਜੋ ਵੀ ਮੇਰੇ ਵਾਸਤੇ ਕਰੇਗਾ ਉਹ ਠੀਕ ਹੀ ਕਰੇਗਾ, ਸਿੱਖ ਕਦੇ ਡੋਲਦਾ ਨਹੀਂ। ਜੈਸਾ ਵੀ ਸਮਾਜ ਆਵੇ, ਸੁੱਖ ਆ ਗਏ ਹਨ ਤਾਂ ਗੁਰੂ ਨਾਲ ਜੁੜਿਆ ਰਹਿੰਦਾ, ਜੇ ਕਿਸੇ ਦੇ ਦੁੱਖਾਂ ਨੇ ਵੀ ਫੇਰਾ ਪਾਇਆ ਹੈ, ਦੁੱਖ ਵੀ ਆ ਗਏ ਹਨ, ਫਿਰ ਕਾਬਰਦਾ ਨਹੀਂ, ਸਮਝਦਾ ਹੈ ਇਹ ਵੀ ਕਿਸੇ ਮੇਰੀ ਭੁੱਲ ਦੀ ਤਾੜਨਾ ਹੀ ਹੋ ਰਹੀ ਆ। ਖੁਸ਼ੀ ਇਸ ਤਰ੍ਹਾਂ ਸੋਹਣਾ ਤੇ ਮੋਹਣਾ ਦੇ ਮਨ ਵਿੱਚ ਦ੍ਰਿੜ ਵਿਸ਼ਵਾਸ ਹੋ ਚੁੱਕਾ, ਇਸ ਖਿਆਲ ਵਿੱਚ ਰਹਿੰਦਾ ਕਿ ਜੇ ਗੁਰ ਚਿੜਕੇ ਤਾਂ ਮਿੱਠਾ ਲਾ ਜੇ, ਇਹਦੇ ਵਿੱਚ ਵੀ ਕੋਈ ਪਲਾ ਹੈ। ਨਾਰਦ ਜੀ ਮੈਨੂੰ ਦੱਸੋ। ਨਾਰਦ ਨੇ ਕਿਹਾ ਤੇ ਦੱਸਾਂ? ਹਾਂ। ਤਾਂ ਨਾਰਦ ਨੇ ਕਿਹਾ ਤੂੰ ਦਰਸ਼ਨ ਚਾਹੁੰਦਾ ਨਾ? ਹਾਂ ਨਾਰਦ ਜੀ ਇਹ ਇੱਕ ਲਾਲਸਾ ਹੈ। ਤਾਂ ਨਾਰਦ ਭਗਵਾਨ ਜੀ ਕਹਿਣ ਲੱਗੇ ਤੇਰੇ ਵਾਸਤੇ ਹੁਕਮ ਹੈ ਜਿਸ ਦਰਖਤ ਦੇ ਹੇਠਾਂ ਬਹਿ ਕੇ ਰਾਤ ਦਿਨ ਦਰਸ਼ਨ ਚਾਹੁੰਦਾ ਹੈ, ਜਿਤਨੇ ਦਰਖਤ ਦੇ ਪੱਤੇ ਨੇ ਉਤਨੇ ਜਨਮ ਤਾਰੇਗਾ, ਤਾਂ ਤੈਨੂੰ ਦਰਸ਼ਨ ਹੋਣਗੇ। ਪਿਆਰੀ ਸਾਧ ਸੰਗਤ, ਜਿਸ ਵੇਲੇ ਇਹ ਬਚਨ ਇਸਨੇ ਸੁਣਿਆ ਇਹਨੇ ਛਾਲ ਮਾਰੀ, ਨੱਚਣ ਟੱਪਣ ਲੱਗ ਗਿਆ, ਬੜਾ ਖੁਸ਼ ਹੋਇਆ। ਨਾਰਦ ਹੈਰਾਨ ਹੋ ਗਿਆ, ਕਹਿਣ ਲੱਗਾ ਭਾਈ ਤੈਨੂੰ ਕਾਹਦੀ ਖੁਸ਼ੀ ਚੜ ਗਈ? ਏਡੀ ਲੰਮੀ ਤਰੀਖ ਪਈ ਹੈ, ਬੇਅੰਤ ਪੱਤੇ ਹਨ ਦਰਖਤ ਦੇ, ਉਸ ਤੋਂ ਬਾਅਦ ਤੈਨੂੰ ਕਿਧਰੇ ਜਾ ਕੇ ਦਰਸ਼ਨ ਹੋਣਗੇ ਤੇ ਤੈਨੂੰ ਖੁਸ਼ੀ ਕਾਹਦੀ ਚੜ ਗਈ ਹੈ? ਹੱਸ ਕੇ ਕਹਿਣ ਲੱਗਾ ਨਾਰਦ ਜੀ ਭਾਵੇਂ ਮੈਂ ਇਤਨੇ ਜਨਮ ਤਾਰਾਂਗਾ ਪਰ ਮੈਨੂੰ ਦਰਸ਼ਨ ਤਾਂ ਹੋਣਗੇ ਨਾ, ਖੁਸ਼ੀ ਦਿਵਾਏਗੀ, ਮੈਨੂੰ ਦਰਸ਼ਨ ਤਾਂ ਹੋਣਗੇ, ਇਸ ਖੁਸ਼ੀ ਵਿੱਚ ਮੈਂ ਨੱਚਦਾ ਟੱਪਦਾ, ਮੈਨੂੰ ਦਰਸ਼ਨ ਤਾਂ ਹੋਣਗੇ ਨਾ। ਇਹ ਕਹੀ ਜਾਂਦਾ ਹੈ ਇਤਨੇ ਤੱਕ ਭਗਵਾਨ ਸਾਹਮਣੇ ਆ ਕੇ ਖੜੇ ਹੋ ਗਿਆ ਖੁਸ਼ੀ। ਇਹਨੂੰ ਛਾਤੀ ਨਹਿਲਾ ਲਿਆ, ਪਿਆਰ ਕੀ। ਨਾਰਦ ਨੇ ਤੱਕਿਆ, ਮਹਾਰਾਜ ਦੁਨੀਆ ਝੂਠ ਬੋਲਦੀ ਹੈ, ਕਦੇ ਕਦੇ ਤੁਸੀਂ ਮੂੰਹ ਕਰਾਰਾ ਕਰ ਲੈਂਦੇ ਹੋ। ਕਿਉਂ ਨਾਰਦ? ਮਹਾਰਾਜ ਮੈਨੂੰ ਤੁਸੀਂ ਕਿਹਾ ਸੀ ਵੀ ਇਤਨੇ ਜਨਮ ਤਾਰੇਗਾ ਤਾਂ ਇਹਨੂੰ ਦਰਸ਼ਨ, ਤੇ ਤੁਸੀਂ ਹੁਣੇ ਇਹਨੂੰ ਛਾਤੀ ਨਾ ਲਾ ਲਿਆ।
तो निरंकार ने कहा नारद मैं इस दी भावना ते तुट पे आखो श्री वाहे ये अंदर जो निश्चय है मैं उससे खुश हो गई। यानी सात संगत जिथे दृढ़ विश्वास पावना है ना उथे रब है आखो श्री वाहे सिखी पावना। बाबा जी बचन करते सन जे भावना होवे तां इहो जी हो जे साडी तां कोई भावना ना पूरी होवे असीं गुरुद्वारा ही छड़ दिंदे नितनेम ही छड़ दिंदे। बाबा जी बख्शिश करते सन तको इतने जन्मां दी तारीख लंबी पई फिर भी खुशियां चढ़ गई लालियां चढ़ गई मैनू दर्शन तो होंगे ना निश्चय ही हो जी होना चाहिए। जे किसी वेले दात नहीं मिली गुरु नानक दा दर छड़ थोड़ा देना होर किहड़ा सहारा है सानू होर कित्थे जाइए और कोई जगह नहीं। तो भाई जे नहीं दात मिली तो अपनी कमजोरियां ठीक कर लीए इधर तो मेरा ही मेरा। सतगुरु जी ने बाणी फरमाया मेहरवान एक बार नहीं किया ता जे मन मर जाए मेहरवान बापू अपने बच्चे नु कोई गल समझांदा एक बार नहीं कई बार कहिंदा। इसे तरह हजूर फरमाउंदे ने मेहरवान साहिब मेहरवान साहिब मेरा मेहरवान इधर तो मेहर तो इहो जिहा निश्चय होना चाहिए इहो जी भावना होनी चाहिए। नारद ने कहा महाराज जिहड़ा तुसीं बचन कीता है ओ भगवान कहन लगे निरंकार अकाल पुरख ने कहा नारद ओ केड़ा बचन तुसीं कहा सी दरख्त दे जितने पत्ते नारद फिर वेखा जरा दरख्त वाल जो वेखिया नारद ने दरख्त उत्ते एक भी पत्ता नहीं आखो श्री वाहे हुण नारद दे चरणां ते बैठ गया महाराज तुसीं तन हे मेरे भगवान हे मेरे साई तुसी तन नारद मैं तन नहीं मेरे भगत तन नाखो श्री वाहे जिन्होंने मैनू प्रगट कर दिता है रब दे प्यारे ने रब नू प्रगट कर दिता है पुत्र ने अपने सुपुत्र ने अपने बापू का नाम प्रगट कर दिता है आखो श्री वाहे जे पुत्र ना आवे बापू का नाम खत्म हो जाता है पुत्ती गंढ पवे संसार मैनू प्रगट कर दिता है मैं गुरबंध सगल की जीवन मेरी जीवन मेरी दास रब का जीवन हे नारद मेरा जीवन मेरे भगत मेरा कीतियां मंगो की चाहते हो तो इसने हथ जोड़े हे मेरे निरंकार हे मेरे दाता ए मेरी इच्छा सी जेड़ी पूरी हो गई है ए मंग मैनू सदा वास्ते बख्श।

ਜਿਹਨਾਂ ਨੇਤਰਾਂ ਨੇ ਦਰਸ਼ਨ ਕਰਨੇ ਉਹਨਾਂ ਨੂੰ ਨੀਂਦਰ ਕਿੱਥੇ ਮਹਿਰ ਸਾਰੀ ਸਾਰੀ ਰਾਤ ਇਹ ਨੇਤਰ ਇਸ

ਪਾਵੇ ਹਿੰਗਲਾ ਹਿਮਾਲ ਜਾਵ ਗੋਰ ਘਰ ਦੇ ਚ ਕੁਲ ਗਾਵ ਤੇਰਾ ਨਾਮ ਹੈ ਪੂਰਬੀ ਨ ਪਾਰ ਪਾਵੇ ਹਿੰਗਲਾ ਹਿਮਾਲ ਜਾਵ ਗੋਰ ਘਰ ਦੇ ਚ ਕੁਲ ਗਾਵ ਤੇਰਾ ਨਾਮ ਹੈ ਜੀ ਦੁੱਖ ਦੁੱਖ ਸਦ ਪੁਣ ਸਦ ਲੰਘ ਤਿੱਕ

ਬਰਖਾ ਜਿੰਦੇ ਤੋਂ ਮਤ ਬੁਲਾਈਏ ਕੂੜਾ ਲਾਲਚ ਛੱਡੀਏ ਹੁਕਮਾਂ ਨਾਲ ਚਾਈਏ ਫਸਵੇ ਪਾਈਏ ਜਿਵੇਂ ਹੀ ਕਰ ਕਮਾਈਏ ਜੇ ਹੋਵੇ ਪੂਰੂ ਵਿਖਿਆ ਤਾਂ ਤੂੰ ਕਿਨਾ ਵੀ ਪਾਈਏ ਮਾ ਥੋੜੀ ਤੇ ਗਵਾਈਏ ਸਤਨਾਮ ਸਿੰਘ ਵਾਹਿਗੁਰੂ।

ਹਰਿ ਗੁਣ ਨਿਗਾਰ ਤੋਂ ਸਾਧਨਾ ਮਾਰੀਏ। ਜਿਹਾ ਕਾਲੇ ਕਾਲਾ ਪੇਸ਼ਾ ਨਾ ਪਚਾਰੀ, ਐਸੀ ਕਰਾਂ ਛੇੜੀਏ ਦਰਗੇ ਗਿਆ ਹਾਰੀਏ। ਪੜਿਆ ਪਿਉਂਦੀਆਂ ਵਿਚਾਰ ਕੇ ਵਿਚਾਰੀਏ, ਮੁਚਲੇ ਸੁਰਗੇ ਮਾਰੀਏ ਸਤਨਾਮ ਸ੍ਰੀ ਵਾ।

ऐसों से संदूष के पाख्या जी समाधि आवाज ज्ञान की कर रहे हो तो हजू

ਇਹ ਅਕਾਲ ਪੁਰਖ ਦਾ ਆਪਣਾ ਮੰਦਰ ਹੈ, ਸਾਰਿਆਂ ਤੋਂ ਸ਼੍ਰੋਮਣੀ, ਸਾਰਿਆਂ ਮੰਦਰਾਂ ਤੋਂ ਸਭ ਤੋਂ ਜਿੱਥੇ ਮਹਾਂਮੰਦਰ ਦਾ ਜਾਪ ਮੂਲ ਮੰਤਰ ਦਾ ਹੁੰਦਾ, ਉੱਥੇ ਕਿਸੇ ਚੀਜ਼ ਦੀ ਕਾਢ ਨਹੀਂ ਹੁੰਦੀ। ਮਾਨੋ ਜਿੱਥੇ ਨਿਰੰਕਾਰ ਦਾ ਮੰਤਰ ਜਿੱਤਿਆ ਜਾਂਦਾ, ਉੱਥੇ ਵਾਹਿਗੁਰੂ ਦੀਆਂ ਬਖਸ਼ਾਂ ਸਦਾ ਭਰਪੂਰ ਰਹਿੰਦੀਆਂ। ਸਭ ਤੋਂ ਵੱਡਾ ਜਿਸਨੇ ਇਸ ਮੰਤਰ ਦਾ ਜਾਪ ਕੀਤਾ, ਉਹਨੂੰ ਕਿਸੇ ਮੰਤਰ ਦੀ ਲੋੜ ਨਹੀਂ, ਕਿਸੇ ਮੰਤਰ ਸਭ ਤੋਂ ਸ਼੍ਰੋਮਣੀ ਮੂਲ ਮੰਤਰ ਪਹਿਲੀ ਲੋੜ। ਸਭ ਗੁਰ ਸੱਚੇ ਪਾਤਸ਼ਾਹ ਇਸ ਮਹਾਂਮੰਤਰ ਦੀ ਪ੍ਰਾਪਤੀ ਕਰਕੇ ਵੇਈ ਨਦੀ ਵਿੱਚੋਂ ਅੱਜ ਬਾਹਰ ਨਹੀਂ ਗਏ। ਮਹਾਰਾਜ ਕਿੱਥੇ ਗਏ? ਹਜ਼ੂਰ ਕਹਿਣ ਲੱਗੇ ਮਹਾਰਾਜ ਸੱਚਖੰਡ ਦੋਹਾਂ ਸ਼੍ਰੀਆਂ ਦਾ ਆਪ ਸਵਾਮੀ ਖੇਲੇ ਅੰਦਰ ਮਰਦਾਨੇ ਨੇ ਹੱਥ ਜੋੜ ਕੇ ਕਿਹਾ, ਮਹਾਰਾਜ ਜਿੱਥੇ ਜਾਂਦੇ ਸਭ ਮਰਦਾਨੇ ਨੂੰ ਨਾਲ, ਜੇ ਸੱਜਣ ਸਭ ਕੋਲ ਗਏ ਸੋ ਤਾਂ ਵੀ ਮਰਦਾਨਾ ਨਾਲ, ਅੱਜ ਆਪਣੇ ਵਾਹਿਗੁਰੂ ਦੇ ਦੇਸ਼ ਗਏ ਉਹ ਤਾਂ ਮਰਦਾਨੇ ਨੂੰ ਇਸ ਲਈ ਖੁਸ਼ ਸਕੇ। ਹਜ਼ੂਰ ਕਹਿਣ ਲੱਗੇ ਮਰਦਾਨੇ ਇਸਦਾ ਇਹ ਕਾਰਨ ਇਹ ਤੈਨੂੰ ਵਾਹਿਗੁਰੂ ਨੇ ਕੀਰਤਨ ਦੀ ਕਲਾ ਬਖਸ਼ੀ, ਕੀਰਤਨ ਦੀ ਦਾਤ ਬਖਸ਼ੀ, ਇਹਨੂੰ ਨਾਲ ਲੈ ਜਾਂਦੇ ਤੋਂ ਉੱਥੇ ਜਾ ਕੇ ਕੀਰਤਨ ਕਰਨਾ ਸੀ। ਮਰਦਾਨੇ ਆ ਜਿਸ ਕੀਰਤਨ ਨੇ ਦੁਨੀਆਂ ਦਾ ਭਲਾ ਕਰਨਾ ਹੈ, ਉਹ ਕੀਰਤਨ ਮੇਰੇ ਵਾਹਿਗੁਰੂ ਨੂੰ ਵੀ ਬੜਾ ਚੰਗਾ ਲੱਗਦਾ। ਮਰਦਾਨੇ ਤੋਂ ਕੀਰਤਨ ਕਰਨਾ ਸੀ, ਹੁਕਮ ਹੋ ਜਾਂਦਾ ਮਰਦਾਨੇ ਨੂੰ ਇੱਥੇ ਛੱਡ ਜਾ, ਅਸੀਂ ਹੁਕਮ ਮੋੜਨਾ ਨਹੀਂ ਸੀ, ਤੇ ਤੇਰੇ ਕੀਰਤਨ ਦੀ ਮਰਦਾਨੇ ਆ ਅਜੇ ਮਾਤ ਰੋਗ ਵਿੱਚ ਬੜੀ। ਇਸ ਵਾਸਤੇ ਤੈਨੂੰ ਨਾਲ ਹੀ ਪਹਿਲੀ ਪੌੜੀ ਮਹਾਂਮੰਤਰ ਦੀ ਪ੍ਰਾਪਤੀ ਕਰਕੇ ਫਿਰ ਮੇਰੇ ਧੰਨ ਗੁਰੂ ਨਾਨਕ ਦਾਤਾ ਜੀ ਨੇ ਇਸਦੀ ਕਮਾਈ ਕੀਤੀ। ਕੋਈ ਉਮਤਾ ਇਸਦੀ ਆਪ ਨਾਰਾਇਣ ਕਲਾ ਹਰ ਜਗ ਨੇ ਪਰ ਨਿਰਗੁਣ ਤੋਂ ਸਰਗੁਣ ਬਣ ਕੇ ਦੁਨੀਆਂ ਨੂੰ ਤਾਰਨ ਵਾਸਤੇ ਆਏ, ਕਮੀ ਨਹੀਂ ਸੀ, ਪਰ ਬਾਬਾ ਜੀ ਬਚਨ ਕਰਦੇ ਸਨ ਇਸ ਵਾਸਤੇ ਸਤਿਗੁਰੂ ਜੀ ਨੇ ਕਮਾਈ ਕੀਤੀ, ਕਿਉਂਕਿ ਦੁਨੀਆਂ ਨੂੰ ਉਪਦੇਸ਼ ਦੇਣਾ ਸੀ ਕਿ ਭਾਈ ਕਮਾਈ ਕਰੋਗੇ ਤਾਂ ਗੱਡੀ ਬਾਤੀ ਕਦੇ ਰਹਿੰਦੀ। ਅੱਜ ਕੱਲ ਵੀ ਤੂੰ ਕਹਿ ਰਹੀ ਦੁਨੀਆਂ ਚਾਹੁੰਦੀ ਕਿ ਕਰਨਾ ਕੁਝ ਨਾ ਪਏ, ਐਵੇਂ ਰਹਿੰਦੇ ਇਹੋ ਜਿਹੇ ਰਹਿ ਫਿਰ ਵੀ ਬੜੇ ਪੈਦਾ ਹੋਇਆ ਹੁੰਦਾ ਹੈ। ਇਹ ਸਾਰੀ ਸ੍ਰਿਸ਼ਟੀ ਦੇ ਮਾਲਕ ਨੂੰ ਵੱਧ ਕਰਨਾ ਇਹ ਵੀ ਬੜਾ ਗਿਆਨ ਨਾ ਕਦੀ ਹੁੰਦੀਏ ਸਪਨਾ ਸਰਦਾ ਅਸਾਰ ਕਰਮ ਮਿਲੇ ਤਾਂ ਪਾਈਏ ਹੋਰ ਹਿਕਮਤ ਚੁੱਪ ਸਾਹਿਬਾਂ ਨੇ ਕਮਾਈ ਸੀ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਹਨ ਪਹਿਲਾਂ ਬਾਬੇ ਪਾਇਆ ਬਖਸ਼ਦਾਰੀ ਬਖਸ਼ ਕਿਹਦੇ ਵਾਸਤੇ? ਐਰੀ ਸਾਹਿਬ ਸਾਡੇ ਵਾਸਤੇ, ਬਾਪੂ ਦਾ ਸਾਰਾ ਖਜ਼ਾਨਾ ਪੁੱਤਰਾਂ ਵਾਸਤੇ, ਤੇ ਨੈਤ ਪੁੱਤਰ ਸੰਭਾਲਣੇ ਨੇ ਨਲੈਤ ਨੇ ਖਜ਼ਾਨਾ ਸਾਰਾ ਬਾਪੂ ਦਾ ਬੱਚਿਆਂ ਵਾਸਤੇ। ਆਪਣੇ ਬਾਪੂ ਵਾਹਿਗੁਰੂ ਤੋਂ ਅਕਾਲ ਪੁਰਖ ਸਾਹਿਬਾਂ ਨੇ ਜੋ ਦਾਤ ਲਿਆ ਸੀ ਭਾਈ ਸਾਹਿਬ ਜੀ ਲਿਖਦੇ

दर्शन की पाकिस्तान जिला आ गए पर जिन्हों रोड़ा उसे सतगुरुष्ठ पातशाह जी ने समाधि लगाई जो उन्होंने हाथ लाओ तो देखो वर्गे भाई साहब जी वेद हार कर रोड़ा की गुर करी मिठाई फिर पाई गई तपस्या क्योंकि सानू तपस्वी बनाना सी सानू संत सिपाही बनाना मेरा सिपाही नहीं संत भी बनाना इतने राजपाल उसके योग भी देना इस वास्ते मार्ग में पहला आप पारी गई तपस्या बड़े पार हर क्यों बनाई महान तपस्या क्योंकि कर कर दे जाके पैराम दुनिया वाहगुरु नाल जोड़ना बाबा जी प्रकट करते सर बाणी कह वास्ते नहीं यह कमाई करके दुनिया गुरु ने पहला आप कमाई वड़े बाबा जी एक वारी शिमले तो उपर कुफरी एक जगह उसे पहुंचे पूर्वमाशी का समागम आया जिस तरह अज भाटा वाली पूर्वमाशी तो जिसे लै ख्याल आया चलो बाबा जी के दरबार च हाजरियां भरी कुफरी पहुंचे होर भी संगत दिल्ली तो देहरादून लाहौर जंग मुटियाणा होर किताब शिमले दियां संगत उत्थे पहुंची राती दीवान लगा महाराजा पटियाला सारी सेवा बाबा जी की उन्होंने संभाली हुई बड़ी संगत हुई राती एक दो बजे समाप्ती हुई अमृत वेले फिर कीर्तन तो उस वेले हजूरी राजी सर भाई साहब भाई संतर जिस तरह अलकल बाबा जी ने हजूरी राजी भाई साहब भाई शेर वो किधरे बाहर नहीं वो तो उसे ही सर गुरु नानक के पातशाह जी हाजर हाजर जान के साहबान कीर्तन द्वारा हाजरी भर के कीर्तन सुना के उन्होंने चिट्ठी पत्थों चौथाई बड़िया मेहनत की उन्होंने बख्शा की थी प्यारी संगत तो अजकल जिस तरह हजूरी राजी भाई साहब भाई शेर उस वेले भाई संता सिंह जी राजी अमृत वेले कीर्तन होया पूर्णमाशी तो दूसरे दिन हाउ किस कोल घुमाया गुरमुख जी ने गरीब ये उसकी मर्यादा पूर्णमाशी तो दूसरे दिन यही कीर्तन बड़े बाबिया को लैके इतना आनंद बनया कीर्तन का कि राजमाता इतने प्रभावित हुए आप संगत उठ के बाहर आके सा संगत जुड़े जा रहे गुरमुखरी देख रही कीर्तन का भोग पाया हुक्म होया खेवता तुसी शब्द की हाजिरी पर कीर्तन आरंभ किया शब्द पढ़िया कोई आन मिला रहे मेरा कीर्तन से आया हाउ तिस आप बिचारी दर्शन हर देख संकेत है कृपा करे तो सतगुरु मेले हर हर काम से जे सुखदे ता तुझे अराधी सुख भी तुझे ते आई जे भुखदे ता इत ही राजा सुख विच सुख बनाई तरमत काट काट सब अरपीर अग्नि आप जलाई पखा फेरी पानी धोवा जो देवे सुख संगम जुड़ी गई अमृत वेले एक वास्ता बाबा जी विराग लगाते जुड़े सन अकाल पुरख सवेरे सुख पढ़ी बाबा जी ने बराक दा कह लगे भाई जी की पढ़े गरीब नवाज पखा फेरी पानी धोवा जो दे बाबा जी कह लगे कदे पखा फेरिया भी है कि एवं पढ़ी जाने कदे संगत वास्ते पानी धोए हथ जोड़ के कहने गरीब नवाज असी तो पंक्तियां पढ़ेंगे बाबा जी कह लगे जी अमल नहीं किया तो सानू किस तरह उपदेश कर
ਅਸੀਂ ਨਹੀਂ ਗੁਰੂ ਜੀ ਅਸੀਂ ਤਰਫਾਂ ਪਿਆਰੀ ਸਾਧ ਸੰਗਤ ਸੰਤ ਮਹਾਰਾਜ ਸੰਤ ਸੁਜਾਨ ਸਿੰਘ ਜੀ ਸਾਰਾ ਜਨ ਉਹਨਾਂ ਦੇ ਪਿਤਾ ਜੀ ਦਾ ਜੋੜੀ ਵਾਲਾ ਸਿੰਘ ਵਾਜੇ ਤੋਂ ਸਾਧ ਮਨ ਚ ਬੜੀ ਨਿਰਾਸ਼ਤ ਹੋਈ ਬਾਬਾ ਜੀ ਦੀ ਪ੍ਰਸੰਨਤਾ ਲੈਣ ਵਾਸਤੇ ਆਏ ਉਲਟਾ ਲਿਆ ਜੀ ਕਿਸੇ ਗੁਰਮੁਖ ਨੇ ਕਿਹਾ ਕਿ ਉਦਾਸ ਨਾ ਹੋ ਕਿਉਂਕਿ ਬਾਬਿਆਂ ਦੀ ਤਾਕਨਾ ਹੀ ਤਾਕ ਮਹਾਂਪੁਰਸ਼ਾਂ ਨੂੰ ਤਾਕ ਦੇਣ ਜੀ ਉਹਨੂੰ ਕੁਝ ਦੇਣਾ ਮਾਤਰ ਬੱਚੇ ਨੂੰ ਕੁਝ ਕਹਿੰਦਾ ਹੈ ਜੀ ਇਹਨੂੰ ਲਹਿਜ ਬਣਾਉਣਾ ਹੁੰਦਾ ਕੁਝ ਉਪਰਾਲਾ ਕਰੋ ਸੋਚਿਆ ਕਿ ਪੱਖੇ ਦਾ ਤਾਂ ਮੌਸਮ ਹੀ ਕਿਉਂਕਿ ਉੱਥੇ ਬੜੀ ਠੰਡ ਹੁੰਦੀ ਖਿਆਲ ਆਇਆ ਵੀ ਪਾਣੀ ਹੈ ਪਰ ਪਾਣੀ ਬੜਾ ਨੀਵਾਂ ਸੀ ਚਸ਼ਮਾ ਬੜੀ ਦੂਰ ਉੱਥੋਂ ਇਸ਼ਨਾਨ ਕਰਕੇ ਮਸਾਂ ਉੱਪਰ ਚੜਿਆ ਜੀ ਕੋਸ਼ਿਸ਼ ਕੀਤੀ ਪਿਆਰੀ ਸਾਧ ਸੰਗਤ ਸਿਰ ਦੇ ਉੱਤੇ ਤੀਲ ਚੁੱਕ ਲੈ ਸਾਰਾ ਸਾਰਾ ਸਿਰ ਦੇ ਕਨੈਕਟਰ ਚਸ਼ਮੇ ਤੇ ਪਹੁੰਚੇ ਪਾਣੀ ਭਰ ਲਿਆ ਚੜ੍ਹਾਈ ਚੜ੍ਹਨੀ ਸ਼ੁਰੂ ਕਰ ਦਿੱਤੀ ਬੜਾ ਸਾਹ ਚੜਿਆ ਅੱਠ ਚਾਰ ਬੱਚੇ ਦੇ ਉੱਪਰ ਆਏ ਤੋ ਬਾਬਾ ਜੀ ਵੀ ਨਿਤਨੇਮ ਤੋਂ ਬਾਅਦ ਬਾਹਰ ਨਿਕਲੇ ਚਿੱਟੇ ਦੁੱਧ ਵਰਗੇ ਬਸਤਰ ਚਿੱਟਾ ਦੁੱਧ ਵਰਗਾ ਦਾੜਾ ਮਸਤਕ ਤੇ ਰੱਬੀ ਦੂਰ ਨੇਤਰਾਂ ਵਿੱਚ ਰੱਬੀ ਮਸਤੀ ਬਾਬਾ ਜੀ ਕਹਿ ਰਹੇ ਹਨ ਦਾਸ ਦੇ ਸਾਰਾ ਜੱਥਾ ਪਾਣੀ ਲੈ ਕੇ ਉੱਪਰ ਪਹੁੰਚੇ ਬਾਬਾ ਜੀ ਨੇ ਦੂਰੋਂ ਹੀ ਵੇਖਿਆ ਮਸਕਰਾ ਬਾਬੇ ਦੀ ਮੁਸਕਰਾਹਟ ਵਿੱਚ ਵੀ ਬੜੀ ਬਸਤੀ ਨੇੜੇ ਆਏ ਕਹਿਣ ਲੱਗੇ ਰੱਖ ਦੋ ਸੀ ਜੇ ਤੇਰੇ ਪਾਣੀ ਦੇ ਤੀਰ ਰੱਖੇ ਤਾਂ ਕਹਿਣ ਲੱਗੇ ਕੋਈ ਨੀ ਸਾਡੇ ਹੋਵੋਗੇ ਨਹੀਂ ਗਰੀਬ ਨਵਾਜ ਭਾਵੇਂ ਫਸ ਗਏ ਪਰ ਫਿਰ ਵੀ ਨਹੀਂ ਕਿਹਾ ਬਾਬਾ ਜੀ ਪ੍ਰਸੰਨਤਾ ਵਿੱਚ ਆਏ ਕਹਿਣ ਲੱਗੇ ਕੋਈ ਨੀ ਭਾਵੇਂ ਇੱਕ ਤੀਰ ਲਿਆਂਦਾ ਜੇ ਹੁਣ ਪੰਕਤੀ ਪੜ੍ਹਨ ਜੋਗੇ ਤਾਂ ਬਣ ਗਏ ਆਪੋ ਚੜੀ ਬਾਬਾ ਜੀ ਕਹਿਣ ਲੱਗੇ ਬਾਣੀ ਕਹਿਣ ਮਾਤ ਕਹਿਣ ਦਾ ਅਸਰ ਥੋੜਾ ਹੁੰਦਾ ਕਮਾਈ ਕਰਕੇ ਕਹੀਓ ਦਾ ਅਸਰ ਪੂਰ ਰਤਨਾ ਦਾ ਬੋਲਿਆ ਕੰਨਾਂ ਤੱਕ ਰਹੇ ਮਨ ਤੇ ਜਾ ਕੇ ਕਦੇ ਨੀ ਮਨ ਦਾ ਬੋਲਿਆ ਆ ਮਨ ਤੇ ਜਾ ਕੇ ਵੱਧ ਬਾਬਾ ਜੀ ਕਹਿੰਦੇ ਸਨ ਭਾਈ ਕਮਾਈ ਕਰਕੇ ਦੁਨੀਆਂ ਨੂੰ ਇਤਨੀ ਮਹਾਨ ਧਨ ਬਾਬਾ ਜੀ ਨੇ ਤਪੱਖਿਆ ਕੀਤੀ ਸਰੀਰ ਜੀ ਨਿਰਬਲ ਹੋ ਗਿਆ ਲੱਕੜੀ ਦੀਆਂ ਘੋੜੀਆਂ ਬਣਾ ਕੇ ਫੜ ਕੇ ਬਾਬਾ ਜੀ ਸਾਰੀ ਸਾਰੀ ਰਾਤ ਖਲੋਤ ਕਰੀ ਇੱਥੇ ਹੀ ਬਸ ਨਹੀਂ ਫਿਰ ਕੇਸ ਬਣ ਲੈਣ ਕਿਉਂਕਿ ਇਹ ਸਰੀਰ ਨੂੰ ਦਰਦ ਹੋਵੇ ਕਿਧਰੇ ਸੌਣ ਨਾ ਜਾਵੇ ਇਤਨੀ ਮਹਾਨ ਧਨ ਹੈ ਸਾਡੀ ਐਵੇਂ ਤਾਂ ਦੁਨੀਆਂ ਨੇ ਪੂਜੀ ਬਾਬਾ ਜੀ ਨੂੰ ਕਿਉਂਕਿ ਬਾਬਾ ਜੀ ਨੇ ਧੰਨ ਗੁਰੂ ਨਾਨਕ ਦੀ ਪੂਜਾ ਕੀਤੀ ਹੈ ਇਸ ਵਾਸਤੇ ਜੇ ਨਾਨਕ ਸਤਿਗੁਰੂ ਪੂਜਿਆ ਤਿੰਨ ਹਰ ਪੂਜ ਅੱਜ ਮੇਰੇ ਧੰਨ ਗੁਰੂ ਨਾਨਕ ਨੇ ਮਹਾਨ ਤਪੱਸਿਆ ਕੀਤੀ ਭਾਰੀ ਕਰੀ ਤਪੱਸਿਆ ਬੜੇ ਭਾਗ ਹਰ ਕਿਉਂ ਬਣਾਈ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਧਰ ਬਾਬਾ ਪਹਿਲਾ ਸੱਚਖੰਡ ਨਾਮਿਤ ਨਾਮ ਕਰੀ ਕੀਤਾ ਨਾਮ ਦਾ ਖਜ਼ਾਨਾ ਲਿਆਂਦਾ ਪਿਆਰੇ ਸਾਡੇ ਵਾਸਤੇ ਬਾਬੇ ਨੇ ਤੇ ਨਾਲ ਗਰੀਬੀ ਨਿਮਰਤਾ ਨਿਮਰਤਾ ਸਭ ਤੋਂ ਵੱਡੀ ਗੱਲ ਬਾਬਾ ਦੇਖੇ ਧਿਆਨ ਸਰ ਜਲਦੀ ਸਭ ਪ੍ਰਿਥਵੀ ਦਿਸ ਆਈ ਬਾਜੋ ਗੁਰੂ ਗੁਬਾਰ ਹੈ ਕਦੀ ਸੁਣੀ ਲੁਕਾਈ ਬਾਬੇ ਭੇਸ ਬਣਾਇਆ ਉਦਾਸੀ ਕੀ ਰੀਤ ਚਲਾਈ ਫਿਰ ਚੜਿਆ ਸੋਧਨ ਕਰਤ ਨਾਮ ਦਾ ਖਜ਼ਾਨਾ ਇਹ ਜਿਹੜਾ ਦੁਸ਼ਤੀ ਨੂੰ ਰਿੜ ਕੇ ਸਾਰਾ ਗੁਰਮਤ ਕੱਢ ਕੇ ਸਤਿਗੁਰੂ ਸ੍ਰੀ ਪਾਤਸ਼ਾਹ ਦੁਨੀਆਂ ਨੂੰ ਮਿਲਣ ਵਾਸਤੇ ਤੁਰਦਾ ਹੈ ਫਿਰ ਕਿਸ ਤਰ੍ਹਾਂ ਘਰ ਘਰ ਦੇ ਵਿੱਚ ਆ ਕੇ ਬਖਸ਼ਾਂ ਦਿੰਦੀਆਂ ਉਹ ਪ੍ਰੀਖਿਆਵਾਂ ਦੇ ਦੀਵਾਨ ਬੇਨਤੀ ਕਰਾਂਗੇ ਤੋ ਆਪ ਸਾਰੀ ਸਾਧ ਆਪ ਧਨ ਹੋ ਵੱਡੇ ਭਾਗਾਂ ਵਾਲੇ ਗੁਰਮੁਖ ਮਹਾਰੀ ਭਾਈ ਕਿਹੜੇ ਪਿਆਰ ਨਾਲ ਜੁੜੇ ਬੈਠੇ ਅੰਮ੍ਰਿਤ ਵੇਲੇ ਇਹ ਖਾਸ ਬਖਸ਼ ਦਰਸ਼ਨ ਇਹ ਖਾਸ ਦਰਸ਼ਨ ਕੱਲ ਜੁਗੀ ਆਲਤ ਦੀ ਚਾਦਰ ਨੂੰ ਲਾ ਕੇ ਹੰਸ ਉਡਾਰੀਆਂ ਮਾਰ ਕੇ ਤੇ ਆਪ ਸਾਹਿਬਾਂ ਦੇ ਸਤਖੰਡ ਵਿੱਚ ਜੁੜੇ ਹੋ ਦੇਵਤੇ ਬਣੇ ਤੁਸੀਂ ਸਾਰੇ ਦੇਵਤੇ ਦੇਵਤਾ ਕੌਣ ਹੁੰਦਾ ਜਿਹੜਾ ਦੇਵਤਿਆਂ ਵਾਲੇ ਕੰਮ ਕਰਦਾ ਰਾਜਿਕ ਕੌਣ ਹੁੰਦਾ ਜਿਹੜਾ ਰਾਜਾ ਵਾਲੇ ਕੰਮ ਕਰਦਾ ਪਰ ਇਹ ਦਾਸ ਕਿਸਨੇ ਬਖਸ਼ੀ ਬਲਹਾਰੀ ਗੁਰ ਆਪਣੇ ਦਿਵਹਾਰੀ ਸਦਵਾਰ ਜਿਨ ਮਾਨਸ ਦੇ ਦੇਵਤੇ ਸੀਗੇ ਤਰਤ ਲੰਘੀ ਧੰਗੁਰੂ ਨਾਨਕ ਦੇਵ ਪਾਤਸ਼ਾਹ ਸੁਣਿਆ ਦਾ ਪਵਿੱਤਰ ਪਾਵਨ ਦਿਨ ਬਖਸ਼ਿਸ਼ ਕਰੋ ਸਾਹਿਬ ਜੀ ਕਿਸੇ ਤਰ੍ਹਾਂ ਆਪ ਦੇ ਚਰਨਾਂ ਨਾਲ ਜੋੜੋ

ਇਕੱਲੇ ਆਏ ਆ, ਇੱਕ ਦਿਨ ਇਕੱਲੇ ਹੀ ਤੁਰ ਜਾਣਾ ਤੇ ਇਕਾਂਤ ਚ ਬਹਿ ਕੇ ਆਪਣੇ ਸਾਰੇ ਸੀ ਮੂਲ ਮੰਤਰ ਦਾ ਜਾਪ ਕਰਿਆ। ਸੰਤ ਬੜਾ ਮਹਾਂ ਬੜੀ ਸ਼ਕਤੀ ਹੈ ਇਹ ਲੰਕਾਰੀ ਮੰਤਰ ਜਿਤਨਾ ਜਪਦਾ ਇਹਦਾ ਬੜਾ ਕਾਮ ਤੇ ਤੁਰਦੀਆਂ ਫਿਰਦੀਆਂ ਉੱਠਦੀਆਂ ਬਹਿੰਦੀਆਂ ਹਰ ਨਾ ਉਹ ਨਾਮ ਵਾਹਿਗੁਰੂ ਜੀ ਦਾ ਜੇ ਜਪਾਂਗੇ ਸਤਿਗੁਰੂ ਦੀਆਂ ਮਿਹਰਾਂ ਫਿਰ ਸਾਨੂੰ ਕੀ ਮਿਲੇਗਾ ਸਾਡਾ ਜੀਵਨ ਸਫਲਾ ਫਿਰ ਸਾਡਾ ਇਹ ਲੋਕ ਦੁਖੀ ਪਰ ਲੋਕ ਲਗਾਈਏ ਉਸ ਤੋਂ ਉਪਰੰਤ ਕੀਰਤਨ ਸਮਾਪਤੀ ਔਰ

ਸੋਹਣੇ ਦਰਬਾਰ ਦੀਆਂ ਹਾਜ਼ਰੀਆਂ

जय जय कारण पर जगह लाभ।

ਗ੍ਰਿਸ ਦੇ ਝਮੇਲੇ, ਗ੍ਰਿਸ ਦੀ ਚਿੰਤਾ, ਇਉਂ ਪ੍ਰਤੀਤ ਹੁੰਦਾ ਚੌਹੀ ਪਾਸੀ ਅਗਨੀ ਦੇ ਭਾਂਬੜ ਮੱਚਦੇ ਹਨ। ਪਰ ਬਚਦੇ ਕੌਣ ਹਨ, ਰੱਖੇ ਕਿਹੜੇ ਜਾਂਦੇ ਹਨ, ਸੁਰੱਖਿਅਤ ਕੌਣ ਹੁੰਦੇ ਹਨ? ਸਾਹਿਬ ਪਾਤਸ਼ਾਹ ਅਗਲੀ